ਜੇਤੇ ਦਾਣੇ ਅੰਨ ਕੇ ਜੀ ਆਵਾਜ਼ ਨਾ ਕੋਈ, ਪਹਿਲਾ ਪਾਣੀ ਜੀ ਉਹ ਹੈ ਜਿਥਰਿਆ ਸਭ ਕੋਏ, ਸੁੱਤ ਕਿਉਂ ਕਰ ਰੱਖੀ।

0: ਤਿੰਨਾ ਸੋ ਤੱਕਣਾ ਹੈ ਪੜ
1: ਸਭ ਵੱਡਾ ਹੀ ਹੈ ਇਸ ਵਿੱਚ ਵੱਡੀਆਂ ਵੱਡਿਆਈਆਂ ਸਮਿਲਤ ਨਦਰੀਆਂ ਕੜੀਆਂ ਬਣਾਈਆਂ ਸੈਟ ਉੱਠੇ

ਸੁਖਮੰਦ ਅੱਖ ਚ ਮੈਂ ਰਾਜਾਨ ਪੰਡੋ ਹੀ ਪੰਡ ਚ ਪੰਡਾ ਬਾਜ ਨਾ ਕੋਏ ਨਾਨ ਪੰਡਾ ਬਾਰਾ ਉਪੋ ਸੱਚਾ ਸੋਏ ਜਿਤ ਮੁਖ ਸਦਾ ਸੁਣਾਈਐ ਪਕਾਰ ਕੀ ਚਾਰ ਨਾਨਕ ਤੇ ਮੁਖ ਜਲੇ ਜਿਤ ਸੱਚੇ ਦਰਬਾਰ ਪੜੀ ਸਭ।

ਸਖੀਤ ਜਿਨਾ ਵੇ ਉਤਰੇ ਨਾਹੀ ਮੈਲ ਜਿਨ ਪਰ ਅੰਦਰ ਬਾਰ ਗੁਦੜ ਤੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ।

0: ਨਾਨਕਾਸਕ ਕਾਂਡੀਏ ਸਦੇ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੇ ਲੇਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਤੁਮੇ ਤੇਰੇ ਮੁੰਡੇ ਪੁੱਥਾ ਜਾਏ ਨਾਨਕ ਤੁਮੇ ਕੁੜੀਆਂ ਆਪਣਾ ਸਾਲ ਦੂਰੀ ਕਰੀਏ ਮਤਲਬ।

ਭਾਈ ਆਪਣਾ ਸਰਦਾਰ ਗੁਰੀ ਜੋ ਗੱਲ ਹੀ ਹੈ ਮੰਦਾ ਮੁੱਲ ਨਾ ਕੀਤੀ ਦਿਲ ਮਿਲੋ ਨਿਹਾਲੀ ਹੈ ਜੋ ਸਾਹਿਬ ਨਾਲ ਲਿਆ ਜੋ ਸਾਹਿਬ ਨਾਲ ਲਾ ਰਹੇ ਤੇ ਵਿਆਹ ਪਾਸਾ ਘਾਲੀ ਹੈ ਕਿਚਲਾਏ ਉੱਪਰ ਘਾਲੀ ਹੈ ਕਿਚਲਾਏ ਉੱਪਰ ਘਾਲੀ ਹੈ।

0: ਚੱਕਰ ਲਗੈ ਚੱਕਰੀ ਨਾਲੇ ਗਰਭਵਾਦ ਗੱਲਾਂ ਕਰੇ ਕਨੇਰਿਆ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤੱਕ ਚ ਪਾਏ ਮਾਨ ਨਾਨਕ ਜਿਸਨੂੰ ਲਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋ ਸੁਖ ਵੈ ਮੌਕਾ ਕਹਿ ਆਵਾਓ ਬੀਜੇ ਬੇਖ ਮੰਗੇ ਅੰਮ੍ਰਿਤ।

ਨਹੀਂ ਚੱਕਰੀ ਜਿਹਾ ਕਸਮ ਨਾ ਜਾਏ ਨਾਨਕ ਸਿਰ ਕਾਢੀ ਹੈ ਸੇਤੀ ਕਸਮ ਸਮਾਏ ਪੜੇ ਨਾਨਕ ਗੁਰਜਾ ਪੜੀ ਹਰ ਕਾਂਗੇ ਪਰਵਾ

ਹੋਣੀ ਨਾਨਕ ਤੇਰਾ ਜਾਪਨੀ ਤਾਂ ਕੇ ਭਾਰਾਵਾਨ ਆਤਰੇ ਸਾਥੀ ਤੇਰਾ ਤਰੇ ਮਾਰ ਇੱਕ ਨਦਲੀ ਜੰਜੀਰੀਆਂ ਕੁਰੀ ਚੜੀ ਵਿਸਿਆਰ ਆਤਰੇ ਕਰਿਆ ਪੋਕੇ ਸੁਕਰੀ ਪੁਕਾਰ ਨਾਨਕ ਨੇ ਜਿਨ ਕੀਆ ਫਿਰ ਤੇ ਸਹੀ ਕਰਨੀ।

0: ਪਾਲਤੁ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੀ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ, ਡੀਆਰਐਮ 864 ਕਿਲੋ ਹਰਟਸ, ਐਫਐਮ
1: 93.5 ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ। ਸੁਫੀਆਨਾ ਕਲਾਮ।

ਕਾਮਿਲ ਬਿਰਹੋ ਸਤਾਈ ਨੂੰ। ਹੁਣ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਭਨ ਆਹੋ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ। ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਆਂਦਾ ਜਾਂਦਾ ਤੱਕਦਾ ਰਹੇ।

ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਸ ਹੋ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ, ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹਜ ਨਹੀਂ ਹੁੰਦਾ। ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ, ਵਹਿੰਦਾ ਇਸ਼ਕ ਵੀ ਤੂੰ

Brenda Dean Vitu, Iman Vitu. ਮੈਂ ਤੁਸੀਂ ਸ਼ਫਕਤ ਅਲੀ ਖਾਨ ਦੀ ਆਵਾਜ਼ ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਆਬਿਦਾ ਪ੍ਰਵੀਨ ਨੂੰ ਮੈਂ ਵੀ ਝੋਕ ਰਾਂਝਣ ਦੀ ਜਾਣਾ

ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ। ਆਬਿਦਾ ਪਰਵੀਨ ਦੇ ਗਾਏ ਇਸ ਸੁਫਿਆਨਾ ਕਲਾਮ ਦੇ ਨਾਲ ਹੀ ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਇੱਥੇ ਖਤਮ ਹੁੰਦੀ ਹੈ। 103.6 MHz ਤੇ ਅਸੀਂ

0: अभी हमारे श्रोता सुन रहे थे कार्यक्रम एक ही फिल्म से। आकाशवाणी दिल्ली का ये इंद्रप्रस्थ चैनल है। दोपहर के 1:40 होने को है। अब से थोड़ी ही देर में आप सुनेंगे पंजाबी में समाचार।
1: नमस्कार, ये आकाशवाणी है। ਖਬਰਾਂ ਦੇ ਸਪਲੋਟਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿਚ ਹਰ ਘਰ ਜੰਗੋ ਮੁਹਿੰਮ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਪਰਾਧਕ ਕਾਨੂੰਨਾਂ ਦਾ ਉਦੇਸ਼ ਤਕਨਾਲੋਜੀ ਆਧਾਰਿਤ ਅਤੇ ਸਮਾਬੱਧ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਨਿਆਂ ਯਕੀਨੀ ਬਣਾਉਣਾ ਹੈ। ਅਸਾਮ ਵਿਚ ਹੜ੍ਹਾਂ ਸਬੰਧੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਲੀਹਾ ਨੇ ਕੋਰੀਆ ਮਾਸਟਰਸ 2026 ਵਿਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਵਿਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿਚ ਭਾਰਤ ਦੇ ਬਸੰਤ ਕੁਮਾਰ ਮੇਘਵਾਲ ਨੇ ਉੱਚੀ ਛਾਲ ਵਿਚ ਚਾਂਦੀ ਦਾ ਤੇ ਸ਼ਾਹਨਵਾਜ਼ ਖਾਨ ਨੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ। ਇਹ 2022 ਵਿਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਦੇਸ਼ ਵਿਚ ਸਭ ਤੋਂ ਵੱਡੇ ਜਨਤਕ ਭਾਗੀਦਾਰੀ ਅੰਦੋਲਨਾਂ ਵਿਚੋਂ ਇਕ ਬਣ ਗਈ ਹੈ। ਇਸ ਪਹਿਲ ਦਾ ਉਦੇਸ਼ ਨਾਗਰਿਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਦੇਸ਼ ਭਗਤੀ, ਰਾਸ਼ਟਰੀ ਏਕਤਾ ਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਵਾਲੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦੀ ਮੁਹਿੰਮ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਹ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰੇਗੰਢ ਨਾਲ ਮਨਾਈ ਜਾ ਰਹੀ ਹੈ। ਇਹ ਮੁਹਿੰਮ ਦੇਸ਼ ਭਗਤੀ ਦੇ ਇਕ ਵਿਲੱਖਣ ਜਸ਼ਨ ਵਿਚ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਨੂੰ ਇਕੱਠਾ ਕਰਦੀ ਹੈ। ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਭਰ ਵਿਚ ਵੰਦੇ ਮਾਤਰਮ ਦਾ ਸਮੂਹਕ ਗਾਇਨ ਵੀ ਕੀਤਾ ਜਾਏਗਾ। ਦਿੱਲੀ ਵਿਚ ਅੱਜ ਬੀਜੇਪੀ ਦੇ ਲੋਕ ਸਭਾ ਮੈਂਬਰ ਬਾਂਸਰੀ ਸਵਰਾਜ ਨੇ ਮਾਲਵੀਆ ਨਗਰ ਵਿਚ ਪੰਡਿਤ ਮਦਨ ਮੋਹਨ ਮਾਲਵੀਆ ਦੇ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸ ਤੋਂ ਬਾਅਦ ਤਿਰੰਗਾ ਯਾਤਰਾ ਕੱਢੀ ਗਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਕਰੋ ਜਾਂ ਮਰੋ ਦੇ ਸੱਦੇ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਲਈ ਦੇਸ਼ ਨੂੰ ਇਕਜੁੱਟ ਕੀਤਾ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਹਿੰਮਤ, ਕੁਰਬਾਨੀ ਅਤੇ ਦੇਸ਼ ਭਗਤੀ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਅੰਦੋਲਨਕਾਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਨਾਇਕਾਂ ਦੀ ਹਿੰਮਤ ਹਮੇਸ਼ਾ ਹਰ ਭਾਰਤੀ ਲਈ ਪ੍ਰੇਰਣਾ ਸਰੋਤ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਅਗਵਾਈ ਤੋਂ ਪ੍ਰੇਰਿਤ ਹੋ ਕੇ ਭਾਰਤ ਛੱਡੋ ਦੇ ਸੱਦੇ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਨਵੀਂ ਊਰਜਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਬਸਤੀਵਾਦੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਭਾਰਤੀ ਲੋਕਾਂ ਦੇ ਅਟੁੱਟ ਸੰਕਲਪ ਨੂੰ ਦਰਸਾਉਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਸਤੀਵਾਦੀ ਕਾਨੂੰਨਾਂ ਦੀ ਥਾਂ ਲਿਆਂਦੇ ਗਏ 3 ਨਵੇਂ ਅਪਰਾਧਕ ਕਾਨੂੰਨ 3 ਮਹੱਤਵਪੂਰਨ ਥੰਮਾਂ, ਤਕਨਾਲੋਜੀ, ਸਮੇਂ ਸੀਮਾ ਅਤੇ ਵਿਸ਼ਵਾਸ ਤੇ ਆਧਾਰਿਤ ਨੇ। ਸ੍ਰੀ ਸ਼ਾਹ ਨੇ ਕਿਹਾ ਕਿ ਨਵੇਂ ਅਪਰਾਧਕ ਕਾਨੂੰਨਾਂ ਦਾ ਉਦੇਸ਼ ਵਧੇਰੇ ਤਕਨਾਲੋਜੀ ਆਧਾਰਿਤ ਅਤੇ ਸਮਾਬੱਧ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਨਿਆਂ ਯਕੀਨੀ ਬਣਾਉਣਾ ਹੈ।
2: नरेंद्र मोदी जी के नेतृत्व में भारत सरकार ने अंग्रेजों के बनाई हुई दंड संहिता को बदलकर 3 भारतीय न्याय संहिताओं को लागू किया है। ये न्याय संहिताओं की सोच दंड आधारित नहीं है। ये न्याय संहिताओं की सोच नागरिकों को न्याय दिलाने के लिए केंद्रित, तकनीक सक्षम और समयबद्ध बनाने की है। ये तीनों न्याय संहिताएं टेक्नोलॉजी, टाइमलाइन और ट्रस्ट, ये 3 पिलर पर खड़ी की गई है।
1: ਗ੍ਰਹਿ ਮੰਤਰੀ ਨੇ ਟਿੱਪਣੀਆਂ। ਗੋਰੀ ਮੇਡੂ ਦੇ ਪੁਲਿਸ ਸਿਖਲਾਈ ਸਕੂਲ ਮੈਦਾਨ ਵਿਚ ਪੁਦੂਚੇਰੀ ਪੁਲਿਸ ਨੂੰ ਪ੍ਰੈਜੀਡੈਂਟਸ ਪੁਲਿਸ ਕਲਰ ਪੇਂਟ ਕਰਨ ਦੇ ਸਮਾਰੋਹ ਵਿਚ ਹਿੱਸਾ ਲੈਂਦਿਆਂ ਕੀਤੀਆਂ। ਅੱਜ ਬਾਅਦ ਵਿਚ ਉਹ ਪੁਦੂਚੇਰੀ ਦੇ ਮੁਰੂਗਾ ਥੀਏਟਰ ਸਿਗਨਲ ਤੋਂ ਹਰ ਘਰ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ।

ਅਤੇ ਪੁਲਿਸ ਡਾਇਰੈਕਟਰ ਜਨਰਲ ਸ਼ਾਲਿਨੀ ਸਿੰਘ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨਾਲ ਫੋਨ ਤੇ ਗੱਲਬਾਤ ਕੀਤੀ। ਦੋਵੇਂ ਨੇਤਾਵਾਂ ਨੇ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਉਨੂਾਂ ਨੇ ਵਪਾਰ, ਰੱਖਿਆ, ਮਹੱਤਵਪੂਰਨ ਤੇ ਉਭਰਦੀਆਂ ਤਕਨਾਲੋਜੀਆਂ, ਊਰਜਾ ਸੁਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਵਿਚ ਸਹਿਯੋਗ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨੂਾਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅਸਾਮ ਵਿਚ ਹੜ੍ਹਾਂ ਸਬੰਧੀ ਹਾਲਤ ਗੰਭੀਰ ਬਣੀ ਹੋਈ ਹੈ। ਇਕ ਅਧਿਕਾਰਤ ਬੁਲੇਟਿਨ ਅਨੁਸਾਰ ਗੋਲਾਘਾਟ ਜ਼ਿਲ੍ਹੇ ਵਿਚ ਇਕ ਹੋਰ ਵਿਅਕਤੀ ਦੀ ਮੌਤ ਤੋਂ ਬਾਅਦ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ, ਜਦੋਂ ਕਿ 1,47,000 ਤੋਂ ਵੱਧ ਲੋਕ ਹਾਲਾਂ ਵੀ ਪ੍ਰਭਾਵਿਤ ਨੇ। ਪ੍ਰਸ਼ਾਸਨ 53 ਰਾਹਤ ਕੈਂਪ ਚਲਾ ਰਿਹਾ, ਜਿੱਥੇ 8,568 ਬੇਘਰ ਲੋਕਾਂ ਨੇ ਪਨਾਹ ਲਈ ਹੋਈ ਹੈ। ਇਸ ਤੋਂ ਇਲਾਵਾ 41 ਰਾਹਤ ਫੰਡ ਕੇਂਦਰ ਵੀ ਚੱਲ ਰਹੇ ਨੇ। ਲਗਭਗ 10,600 ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਅਜੇ ਵੀ ਪਾਣੀ ਹੇਠਾਂ ਡੁੱਬੀ ਹੋਈ ਹੈ। ਕੇਂਦਰ ਸਰਕਾਰ ਨੇ 20 ਸਤੰਬਰ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਪਏ 18 ਲੱਖ ਮੀਟ੍ਰਿਕ ਟਨ ਪੁਰਾਣੇ ਅਨਾਜ ਦੇ ਭੰਡਾਰ ਨੂੰ ਚੁੱਕਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਰਾਜ ਵਿਚ ਝੋਨੇ ਦੀ ਬੰਪਰ ਫਸਲ ਦੀ ਉਮੀਦ ਦੇ ਚਲਦਿਆਂ ਭੰਡਾਰ ਲਈ ਜਗ੍ਹਾ ਖਾਲੀ ਹੋ ਸਕੇਗੀ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਪੰਜਾਬ ਵੱਲੋਂ ਇਸ ਸਾਲ ਕੇਂਦਰੀ ਭੰਡਾਰ ਚ 170 ਲੱਖ ਮੀਟ੍ਰਿਕ ਟਨ ਉੱਚ ਗੁਣਵੱਤਾ ਵਾਲੇ ਚੌਲ ਸਪਲਾਈ ਕਰਨ ਦੀ ਉਮੀਦ ਹੈ। ਪੰਜਾਬ ਵਿਚ ਅੱਜ ਸਵੇਰੇ ਸਰਹੰਦ ਜੀ ਟੀ ਰੋਡ ਤੇ ਇਕ ਕਾਰ ਦੀ ਟੱਕਰ ਨਾਲ 3 ਕਾਂਬੜੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਉਹ ਉਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਪੰਜਾਬ ਦੇ ਕੋਟਕਪੁਰਾ ਵਾਪਸ ਪਰਤ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਘਟਨਾ ਵਾਲੀ ਥਾਂ ਤੋਂ ਫਰਾਰ ਹੋਏ ਡਰਾਈਵਰ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਨੇ। ਜੰਮੂ ਕਸ਼ਮੀਰ ਵਿਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਰੇਲਵੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹੈ। ਜੰਮੂ ਰਿਆਸੀ ਨੂੰ ਪੁੰਛ ਨਾਲ ਜੋੜਨ ਵਾਲੀ ਇਕ ਨਵੀਂ ਰੇਲ ਪਟੜੀ ਸਮੇਤ ਮੁੱਖ ਪ੍ਰੋਜੈਕਟਾਂ ਲਈ ਅੰਤਮ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ 190 ਕਿਲੋਮੀਟਰ ਲੰਬੀ ਜੰਮੂ ਰਿਆਸੀ ਪੁੰਛ ਰੇਲ ਲਾਈਨ ਲਈ ਇਕ ਵੇਰਵੇ ਸਹਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਫੀਲਡ ਸਰਵੇਖਣ ਸ਼ੁਰੂ ਹੋ ਗਏ ਨੇ। ਜੰਮੂ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ 78 ਕਿਲੋਮੀਟਰ ਦੀ ਇਕ ਵਾਧੂ ਪਟੜੀ ਵਿਛਾਉਣ ਲਈ ਸਰਵੇਖਣਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੌਰਾਨ ਜਲੰਧਰ ਕੈਂਟ ਅਤੇ ਜੰਮੂ ਤਵੀ ਵਿਚਕਾਰ 216 ਕਿਲੋਮੀਟਰ ਤੀਜੀ ਰੇਲ ਲਾਈਨ ਲਈ ਵੀ ਇਕ ਵੇਰਵੇ ਸਹਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਂਬਾ ਜ਼ਿਲ੍ਹੇ ਵਿਚ ਗਤੀ ਸ਼ਕਤੀ ਕਾਰਗੋ ਟਰਮੀਨਲ ਚਾਲੂ ਹੋ ਗਿਆ। ਕਠੁਆ, ਅਨੰਤਨਾਗ ਅਤੇ ਜੰਮੂ ਵਿਚ ਵੀ ਇਸੇ ਤਰ੍ਹਾਂ ਦੇ ਕਾਰਗੋ ਟਰਮੀਨਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰੀਆ ਮਾਸਟਰਸ 2026 ਵਿਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿਚ ਅੱਜ ਅਸ਼ਮਿਤਾ ਨੇ ਚੀਨ ਦੀ ਹਾਨ ਚੇਨ ਸ਼ੀ ਨੂੰ 14-21, 21-14, 21-14 ਨਾਲ ਹਰਾਇਆ। ਇਹ ਅਸ਼ਮਿਤਾ ਦਾ ਪਹਿਲਾ BWF ਖਿਤਾਬ ਹੈ। ਅਮਰੀਕਾ ਵਿਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿਚ ਭਾਰਤ ਦੇ ਤਮਗਿਆਂ ਦੀ ਗਿਣਤੀ 3 ਹੋ ਗਈ ਹੈ। ਭਾਰਤ ਦੇ ਬਸੰਤ ਕੁਮਾਰ ਮੇਘਵਾਲ ਨੇ ਉੱਚੀ ਛਾਲ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਸ਼ਾਹਨਵਾਜ਼ ਖਾਨ ਨੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਹਾਸਲ ਕੀਤੈ। ਪੁਰਸ਼ਾਂ ਦੀ ਉੱਚੀ ਛਾਲ ਵਿਚ 19 ਸਾਲਾ ਮੇਘਵਾਲ ਨੇ 2.21 ਮੀਟਰ ਤੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਹ ਵਿਸ਼ਵ ਅੰਡਰ 20 ਚੈਂਪੀਅਨਸ਼ਿਪ ਵਿਚ ਉੱਚੀ ਛਾਲ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਪੁਰਸ਼ਾਂ ਦੀ ਲੰਬੀ ਛਾਲ ਵਿਚ ਸ਼ਾਹਨਵਾਜ਼ ਨੇ 7.84 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਮਗਾ ਹਾਸਲ ਕੀਤੈ। ਪਹਿਲਾਂ ਆਸ਼ਿਸ਼ ਯਾਦਵ ਨੇ ਜੈਵਲਿਨ ਥਰੋ ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਅਤੇ ਛੱਤੀਸਗੜ੍ਹ ਵਿਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੱਤਰ ਪੂਰਬ ਵਿਚ ਵੀ ਕੱਲ੍ਹ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿਚ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਅਪਰਾਧਕ ਕਾਨੂੰਨਾਂ ਦਾ ਉਦੇਸ਼ ਤਕਨਾਲੋਜੀ ਅਧਾਰਤ ਅਤੇ ਸਮਾਬੱਧ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਨਿਆਂ ਯਕੀਨੀ ਬਣਾਉਣਾ ਹੈ। ਅਸਾਮ ਵਿਚ ਹੜ੍ਹਾਂ ਸਬੰਧੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਭਾਰਤੀ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਾਲੀਹਾ ਨੇ ਕੋਰੀਆ ਮਾਸਟਰਸ 2026 ਵਿਚ ਮਹਿਲਾ ਸਿੰਗਲਸ ਖਿਤਾਬ ਜਿੱਤ ਲਿਆ ਹੈ। ਅਮਰੀਕਾ ਵਿਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿਚ ਭਾਰਤ ਦੇ ਬਸੰਤ ਕੁਮਾਰ ਮੇਘਵਾਲ ਨੇ ਉੱਚੀ ਛਾਲ ਵਿਚ ਚਾਂਦੀ ਦਾ ਅਤੇ ਸ਼ਾਹਨਵਾਜ਼ ਖਾਨ ਨੇ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ।

ਕਿਹਾ ਆਖੇ ਤੇਕੂ ਅਸਾਂ ਗਫਲਤ ਦੇ ਵਿੱਚ ਲੇਕਿਨ ਹੁਣ ਬਿੰਦੂ ਤੇਕੂ ਦੁਆ ਜਿੰਦੜੀ ਕਿਆ ਕਿਆ ਕੀਤੇ ਤੇ ਸਾਡਾ ਭਲਾ ਜਿੰਦੜੀ ਤੇਰੇ ਦਰ ਤੋਂ ਮਿਲੇ ਸਾਕੂ ਜੋ ਵੀ ਮਿਲੇ ਤੇਰੇ ਦਰ ਤੋਂ ਮਿਲੇ ਸਾਕੂ ਜੋ ਵੀ ਮਿਲੇ ਵਲ ਕਰੂ ਕਿਵੇਂ ਤੇਰਾ ਗਿਲਾ ਜਿੰਦੜੀ ਜੇ ਵੀ ਜਾਣੇ ਤੇਕੂ ਤੇਰਾ ਹੀ ਥੀ ਗਏ ਹੋ ਜੇ ਵੀ ਜਾਣੇ ਤੇਕੂ ਤੇਰਾ ਹੀ ਥੀ ਗਏ ਹੋ ਤੇਰੇ ਅੰਦਰ ਹੈ ਕਿਆ ਕਿਆ ਲੁਕਿਆ ਜਿੰਦੜੀ ਤੇ ਆਖਰੀ ਬੋਲੇ ਨਾ ਆਖਰੀ ਸ਼ੇਰ ਕਿਆ ਥਾ ਰਸਤੇ ਨਹੀਂ ਸਿੱਧੇ ਜੇਕਰ ਤੇਰੇ ਕਿਆ ਥਾ ਰਸਤੇ ਨਹੀਂ ਸਿੱਧੇ ਜੇਕਰ ਤੇਰੇ ਜਾਂਦੀ ਜੀਵਨ ਦਾ ਤੂੰ ਹੌਸਲਾ ਜਿੰਦੜੀ ਆਪਣੀ ਗੋਡੀ ਵਿਚ ਮੇਕੂ ਬਿਲਾ ਜਿੰਦੜੀ ਕਰਚਾ ਬੋਛਣ ਦੇ ਨਾਲ ਹਵਾ ਜਿੰਦੜੀ ਇੱਕ ਨਜ਼ਮ ਪੇਸ਼ ਕਰਨਾ ਪਿਆ ਇਹਦੇ ਬਾਅਦ ਵਕਤ ਨੂੰ ਏਸ਼ਾ ਆ ਕੇ ਖੁਸ਼ੀ ਕਿਸੇ ਨਜ਼ਰ ਨਹੀਂ ਪੀ ਆਉਂਦੀ ਹਰ ਸ਼ਖਸ ਉਦਾਸ ਡਰਿਆ ਡਰਿਆ ਤੇ ਬੁੱਝਿਆ ਬੁੱਝਿਆ ਹੈ ਹੌਸਲਾ ਅਫਜ਼ਾਈ ਵਾਸਤੇ ਇਹ ਨਜ਼ਮ ਪੇਸ਼ ਕਰਦਾ ਪਿਆ ਇਹਦਾ ਉਨਵਾਨ ਵੀ ਮੈਂ ਰੱਖੇ ਕਿਉਂ ਹੀ ਬੁੱਝਿਆ ਬੁੱਝਿਆ ਸੁਣੋ ਕਿਉਂ ਹੀ ਬੁੱਝਿਆ ਬੁੱਝਿਆ ਆਉਂਦਾ ਕਿਆ ਹਾਵੀ ਗੁੰਮ ਥੀ ਗਏ ਕਿਆ ਹੁਣ ਤੇਰਾ ਆਉਂਦਾ ਕਿਆ ਹਾਵੀ ਗੁੰਮ ਥੀ ਗਏ ਕਿਆ ਹੁਣ ਤੇਰਾ ਛੋੜ ਨਫ਼ੇ ਨੁਕਸਾਨ ਦਾ ਰਗੜਾ ਤੂੰ ਚੱਲ ਕਿਉਂ ਹੀ ਬੁੱਝਿਆ ਬੁੱਝਿਆ ਕੰਡੇ ਮਿਲਣ ਜੇਕਰ ਫੁੱਲ ਵੀ ਮਿਲਸਣ ਤੇਕੂ ਕੰਡੇ ਮਿਲਣ ਜੇਕਰ ਫੁੱਲ ਵੀ ਮਿਲਸਣ ਤੇਕੂ ਨਾ ਦੁਖੀ ਥੀ ਤੇ ਸੋਚ ਤੂੰ ਆਪਣੀ ਬਦਲ ਕਿਉਂ ਹੀ ਬੁੱਝਿਆ ਬੁੱਝਿਆ ਸੂਰਜ ਚੜਿਆ ਸਵੇਰੇ ਬੁੱਢੇ ਸ਼ਾਮ ਕੋ ਸੂਰਜ ਚੜਿਆ ਸਵੇਰੇ ਬੁੱਢੇ ਸ਼ਾਮ ਕੋ ਸੱਚ ਹੈ ਜਿੰਦੜੀ ਜੇਕਰ ਸੱਚ ਹੈ ਮੌਤ ਦਾ ਪਲ ਕਿਉਂ ਹੀ ਬੁੱਝਿਆ ਬੁੱਝਿਆ ਧੋਖਾ ਖਾਧੀ ਜੇਕਰ ਪਿਆਰ ਵੀ ਪੈਸੇ ਤੂੰ ਧੋਖਾ ਖਾਧੀ ਜੇਕਰ ਪਿਆਰ ਵੀ ਪੈਸੇ ਤੂੰ ਰਾਂਦਾ ਪਈ ਦੁਨੀਆਂ ਵਿਚ ਦੁਨੀਆਂ ਦੇ ਨਾਲ ਚੱਲ ਕਿਉਂ ਹੀ ਬੁੱਝਿਆ ਬੁੱਝਿਆ ਸਿਰਫ ਮੰਨਤ ਮੰਨਣ ਨਾਲ ਮਿਲ ਸੀ ਨਾ ਕੁਝ ਸਿਰਫ ਮੰਨਤ ਮੰਨਣ ਨਾਲ ਮਿਲ ਸੀ ਨਾ ਕੁਝ ਕਰ ਤੂੰ ਕੋਸ਼ਿਸ਼ ਤੇ ਘਰ ਵਿਚੋਂ ਬਾਹਰ ਨਿਕਲ ਕਿਉਂ ਹੀ ਬੁੱਝਿਆ ਬੁੱਝਿਆ ਬਿਜ ਗੱਲੇ ਮਿੱਟੀ ਵਿਚ ਤੇ ਫੱਲੇ ਫੁੱਲੇ ਬਿਜ ਗੱਲੇ ਮਿੱਟੀ ਵਿਚ ਤੇ ਫੱਲੇ ਫੁੱਲੇ ਬਿਜ ਕਿੰਨੋ ਏ ਸਿੱਖ ਕਰ ਤੂੰ ਹੁੰਦੀ ਨਕਲ ਕਿਉਂ ਹੀ ਬੁੱਝਿਆ ਬੁੱਝਿਆ ਟੁੱਟੀ ਬੇੜੀ ਹੈ ਭਾਵੇ ਤੇ ਤੇਜ਼ ਹੈ ਹਵਾ ਟੁੱਟੀ ਬੇੜੀ ਹੈ ਭਾਵੇ ਤੇ ਤੇਜ਼ ਹੈ ਹਵਾ ਮਿਲ ਸੀ ਤੇਕੂ ਕਿਨਾਰਾ ਜ਼ਰਾ ਤੂੰ ਸੰਭਲ ਕਿਉਂ ਹੀ ਬੁੱਝਿਆ ਬੁੱਝਿਆ ਕਿਆ ਥਾ ਜੰਗਲ ਦਾ ਰਾਜਾ ਹੈ ਸ਼ੇਰ ਜੇਕਰ ਕਿਆ ਹੈ ਜੰਗਲ ਦਾ ਰਾਜਾ ਜੇ ਸ਼ੇਰ ਹੈ ਜੇਕਰ ਮਿਲਦੇ ਹੂਕੂ ਹੀ ਆਖਿਰ ਮਿਹਨਤ ਦਾ ਫਲ ਕਿਉਂ ਹੀ ਬੁੱਝਿਆ ਬੁੱਝਿਆ ਥੋੜਾ ਕਰ ਤੂੰ ਸਬਰ ਜਲਦੀ ਮਿਲਦਾ ਨੀ ਕੁਝ ਥੋੜਾ ਕਰ ਤੂੰ ਸਬਰ ਜਲਦੀ ਮਿਲਦਾ ਨੀ ਕੁਝ ਦੂ ਦਿਹਾੜੇ ਵਿਚ ਲੱਗਦੇ ਨੀ ਦਰਖਤੇ ਕੋ ਫਲ ਕਿਉਂ ਹੀ ਬੁੱਝਿਆ ਬੁੱਝਿਆ ਦੂ ਕਦਮ ਤੂੰ ਵਧਾ ਦੇਸੀ ਉਹ ਹੌਸਲਾ ਦੂ ਕਦਮ ਤੂੰ ਵਧਾ ਦੇਸੀ ਉਹ ਹੌਸਲਾ ਮੁਸ਼ਕਿਲਾਂ ਦਾ ਤੇਰੀ ਸਾਰਾ ਦੇਸੀ ਉਹ ਹੱਲ ਕਿਉਂ ਹੀ ਬੁੱਝਿਆ ਬੁੱਝਿਆ ਦੀਵਾ ਬਣਸੇ ਤੇ ਤੇਕੂ ਬਚੇ ਸੀ ਹਵਾ ਦੀਵਾ ਬਣਸੇ ਤੇ ਤੇਕੂ ਬਚੇ ਸੀ ਹਵਾ ਰੱਖ ਹਵਾ ਤੇ ਭਰੋਸਾ ਤੂੰ ਬਲ ਜ਼ਿਆਦਾ ਬਲ ਕਿਉਂ ਹੀ ਬੁੱਝਿਆ ਬੁੱਝਿਆ ਕਰ ਸ਼ੁਰੂ ਤੂੰ ਕੋਈ ਮਿੱਠਾ ਗਾਵਣ ਜ਼ਰਾ ਕਰ ਸ਼ੁਰੂ ਤੂੰ ਕੋਈ ਮਿੱਠਾ ਗਾਵਣ ਜ਼ਰਾ ਵਰਨਾ ਸੁਣ ਸਾਹਿਲ ਕਿੰਨੋ ਕੋਈ ਤਾਜ਼ੀ ਗਜ਼ਲ ਕਿਉਂ ਹੀ ਬੁੱਝਿਆ ਬੁੱਝਿਆ ਆਂਦਾ ਕਿਆ ਹਾਵੀ ਗੁੰਮ ਥੀ ਗਏ ਕਿਆ ਹੁਣ ਤੇਰਾ ਛੋੜ ਨਫ਼ੇ ਨੁਕਸਾਨ ਦਾ ਰਗੜਾ ਤੂੰ ਚੱਲ ਕਿਉਂ ਹੀ ਬੁੱਝਿਆ ਬੁੱਝਿਆ ਇੱਕ ਨਜ਼ਮ ਵੀ ਪੇਸ਼ ਕਰਦਾ ਪਿਆ ਮੈਂ ਅੱਜ ਨਾ ਤੇ ਕਹਿਕੂ ਕਹਿੰਦੇ ਨਾਲ ਪਿਆਰ ਰਹਿ ਗਏ ਤੇ ਨਾ ਹੀ ਹਮਦਰਦੀ ਸੜਕ ਤੇ ਬੰਦਾ ਮਰਦਾ ਪਏ ਤੇ ਲੋਕ ਹੁੰਦਾ ਵੀਡੀਓ ਪੇ ਬੜੇ ਦਿਨ ਇੰਨੇ ਹਾਲਾਤ ਕੋ ਦੇਖ ਕੇ ਇਹ ਨਜ਼ਮ ਪੇਸ਼ ਕਰਦਾ ਪਿਆ ਕਲਪਨਾ ਕੀਤੀ ਹਨ ਕੁਝ ਮਨ ਚਲੇ ਨੌਜਵਾਨ ਖੜੇ ਗੱਪਾਂ ਕੇ ਮਰੇ ਦਿਨ ਮੈਂ ਹੁਣੇ ਕਿੰਨੋ ਕੋਈ ਸਵਾਲ ਪਿਆ ਪੁੱਛਦਾ ਕਿਆ ਹੈ ਹੁਣੇ ਦੇ ਜਵਾਬ ਸੁਣੋ ਪਹਿਲਾ ਸੀਨ ਹੈ ਉਹ ਦੇਖੋ ਇੱਕ ਬੁੱਢੜੀ ਅੰਮਾ ਖੜੀ ਸੜਕ ਦੇ ਹੂੰ ਪਾਸੇ ਜੋ ਅੱਖੀ ਵਿਚ ਜਾਲਾ ਹੈ ਹੁੰਦੇ ਸੜਕ ਪਾਰ ਕਰਨੀ ਹੈ ਹੁਕਮ ਇੱਕ ਕਦਮ ਅੱਗੋਂ ਵਧਦੀ ਹੈ ਦੂਡੂ ਕਦਮ ਉਹ ਪਿੱਛੋਂ ਵੇਂਦੀ ਕੰਬਦੇ ਹੋਏ ਹੱਥੇ ਵਿਚੋਂ ਹੁੰਦੇ ਡੇ ਪਈ ਏ ਸੋਟੀ ਵੀ ਹੁੰਦੀ ਕੌਣ ਬਣਸੀ ਹੁਣ ਹੁੰਦੀ ਸੋਟੀ ਕੌਣ ਬਣਸੀ ਹੁਣ ਹੁੰਦੀ ਸੋਟੀ ਕੌਣ ਸਹਾਰਾ ਦੇਸੀ ਹੁਕਮ ਇਹ ਮੇਰਾ ਸਵਾਲ ਹੈ ਤੇ ਜਵਾਬ ਸੁਣੋ ਹੁਣ ਦਾ ਉਹ ਕਿਆ ਦਿਨ ਆਉਣ ਕੋ ਅਸਾਂ ਆ ਵੇਂਦੇ ਅਸਾਂ ਗਾਲੀ ਵਿਚ ਗਰ ਕਹੂੰ ਲੇਕਿਨ ਆਉਣ ਕੋ ਅਸਾਂ ਆ ਵੇਂਦੇ ਅਸਾਂ ਗਾਲੀ ਵਿਚ ਗਰ ਕਹੂੰ ਲੇਕਿਨ ਸੀਨ ਦੇਖੋ ਉਹ ਇਕ ਬਾਲ ਛੋਟਾ ਜਿਹਾ ਫਟੀ ਪੁਰਾਣੀ ਚਾਦਰ ਉੱਤੇ

Ram, namaste, sasrikal, adab. Dear Vibhun, bonjour, dinal. Anoke kohi. Mala sraikila program, mera moka mile. Aap sabdi seva vich, haazir haan, apne kujh rachnaan gin ke shuru karna ji, mera karna. Sab to pehla main Shahbaz Qaisa, bahut chhan lady ki, jiha naam kundli aaye, mera zoom. Shuru karna ji. Karda haan shubh kaamna, har din hove khaas. ਕਰਦਾ ਹਾਂ ਸ਼ੁਭ ਕਾਮਨਾ ਹਰ ਦਿਨ ਹੋਵੇ ਖਾਸ ਜਗਮਗ ਥੀਵੇ ਰਾਤ ਪਈ ਪੁੱਗੇ ਸਭ ਦੀ ਆਸ ਜਗਮਗ ਥੀਵੇ ਰਾਤ ਪਈ ਪੁੱਗੇ ਸਭ ਦੀ ਆਸ ਪੁੱਗੇ ਸਭ ਦੀ ਆਸ ਕਿਸੇ ਨੇ ਜੋ ਵੀ ਲਾਈ ਪੁੱਗੇ ਸਭ ਦੀ ਆਸ ਕਿਸੇ ਨੇ ਜੋ ਵੀ ਲਾਈ ਤੀਵੇ ਨਾ ਕੋਈ ਤੰਗ ਕਿਰਪਾ ਕਰ ਲਕਸ਼ਮੀ ਮਾਈ ਤੀਵੇ ਨਾ ਕੋਈ ਤੰਗ ਕਿਰਪਾ ਕਰ ਲਕਸ਼ਮੀ ਮਾਈ ਇੱਛਾ ਕਰ ਸਵੀਕਾਰ ਦਰਸ਼ ਬਿਨ ਹੁਣ ਨਾ ਸਰਦਾ ਇੱਛਾ ਕਰ ਸਵੀਕਾਰ ਦਰਸ਼ ਬਿਨ ਹੁਣ ਨਾ ਸਰਦਾ ਦੇਖਾ ਤੇਰਾ ਰੂਪ ਬੜਾ ਦਿਲ ਮੇਰਾ ਕਰਦਾ ਮਾ ਦੇਖਾ ਤੇਰਾ ਰੂਪ ਬੜਾ ਦਿਲ ਮੇਰਾ ਕਰਦਾ ਪਿਛਾ ਜੀ ਅਗਲਾ ਛੰਦ ਕੁੰਡੀਆਂ ਹੀ ਹੈ ਜੋ ਕਿ ਥੋੜਾ ਲਾਗੇ ਹੋਰ ਸੁਣਾਉਣਾ ਆਪੇ ਪੋਸੀ ਭੋਗਣਾ ਚੰਗਾ ਮਾੜਾ ਲੇਖ ਆਪੇ ਪੋਸੀ ਭੋਗਣਾ ਚੰਗਾ ਮਾੜਾ ਲੇਖ ਸਭ ਦੀ ਚਿੰਤਾ ਛੋੜ ਕੇ ਆਪਣਾ ਕੀਤਾ ਦੇਖ ਸਭ ਦੀ ਚਿੰਤਾ ਛੋੜ ਕੇ ਆਪਣਾ ਕੀਤਾ ਦੇਖ ਆਪਣਾ ਕੀਤਾ ਦੇਖ ਕਿਸੇ ਦਾ ਤੈ ਨਹੀਂ ਭਰਨਾ ਆਪਣਾ ਕੀਤਾ ਦੇਖ ਕਿਸੇ ਦਾ ਤੈ ਨਹੀਂ ਭਰਨਾ ਜੂਠੜ ਤੂੰ ਰਹਿ ਦੂਰ ਭਲਾ ਜੇ ਖੁਦ ਦਾ ਕਰਨਾ ਜੇ ਜੂਠੇ ਬੰਦੇ ਰੰਗ ਕਰਸੂ ਕਾਪੜ ਦੇ ਯੂ ਰੰਗ ਕਰਸੀ ਹੇਰ ਕੇ ਦੁਆਰਾ ਪੇਸ਼ ਕਰਨਾ ਲਾਈਨ ਆਪਣਾ ਕੀਤਾ ਦੇਖ ਕਿਸੇ ਦਾ ਤੈ ਨਹੀਂ ਭਰਨਾ ਜੂਠੜ ਤੂੰ ਰਹਿ ਦੂਰ ਭਲਾ ਜੇ ਖੁਦ ਦਾ ਕਰਨਾ ਸੱਚ ਚੁਭਾਵੇ ਨੋਕ ਚੜਾਵੇ ਡਾਢੇ ਤਾਪੇ ਸੱਚ ਚੁਭਾਵੇ ਨੋਕ ਚੜਾਵੇ ਡਾਢੇ ਤਾਪੇ ਰਸਤੇ ਮਿਲਣੇ ਨੂੰ ਡੂ ਸਹੀ ਚੁਣਨਾ ਤੈ ਆਪੇ ਰਸਤੇ ਮਿਲਣੇ ਨੂੰ ਡੂ ਸਹੀ ਚੁਣਨਾ ਤੈ ਆਪੇ ਸ਼ੁਰੂ ਗਿਆ ਅੱਗੇ ਪੇਸ਼ ਕਰਿਆ ਇੱਕ ਆਪਣੀ ਲਿਖੀ ਹੋਈ ਕਵਿਤਾ ਮੇਰੇ ਆਪ ਸਾਰਿਆਂ ਕੋ ਪਸੰਦ ਆ ਸੀ ਤੇਕੂ ਯਾਦ ਆਉਂਦੇ ਜਮਾਨੇ ਕਿੱਥਾ ਹੋ ਤੇਕੂ ਯਾਦ ਆਉਂਦੇ ਜਮਾਨੇ ਕਿੱਥਾ ਹੋ ਬਣਾਏ ਦਿਲਾਂ ਦੇ ਤਰਾਨੇ ਕਿੱਥਾ ਹੋ ਤੇਕੂ ਯਾਦ ਆਉਂਦੇ ਜਮਾਨੇ ਕਿੱਥਾ ਹੋ ਬਣਾਏ ਦਿਲਾਂ ਦੇ ਤਰਾਨੇ ਕਿੱਥਾ ਹੋ ਕਦੀ ਤੇ ਅਮਾਨਤ ਦਿਖਾਵੀ ਹੋ ਮੇਰੀ ਕਦੀ ਤੇ ਅਮਾਨਤ ਦਿਖਾਵੀ ਹੋ ਮੇਰੀ ਰੱਖੇ ਫੁੱਲ ਸਾਂਭੇ ਵਹਾਵਣੇ ਕਿੱਥਾ ਹੋ ਆਖਿਆ ਜੋ ਹਾਈ ਮੇਕੂ ਯਾਦ ਰੱਖਣਾ ਆਖਿਆ ਜੋ ਹਾਈ ਮੇਕੂ ਯਾਦ ਰੱਖਣਾ ਬੁਲਾਏ ਨਾ ਪਲੋ ਬੁਲਾਵਣੇ ਕਿੱਥਾ ਹੋ ਦੱਬੇ ਰਾਜ ਦਿਲ ਵਿਚ ਜੇ ਆਖੋ ਦਿਖਾਵਾਂ ਦੱਬੇ ਰਾਜ ਦਿਲ ਵਿਚ ਜੇ ਆਖੋ ਦਿਖਾਵਾਂ ਦਸੇਂਦੇ ਵੀ ਨੀ ਤੇ ਦਿਖਾਵਣੇ ਕਿੱਥਾ ਹੋ ਵਿਛੜ ਕੇ ਵੀ ਤੇਕੂ ਕਿੱਥਾ ਚੈਨ ਹੋ ਸੀ ਵਿਛੜ ਕੇ ਵੀ ਤੇਕੂ ਕਿੱਥਾ ਚੈਨ ਹੋ ਸੀ ਥਰੇ ਦਿਲ ਜੁਦਾ ਜੋ ਮਿਲਾਵਣੇ ਕਿੱਥਾ ਹੋ ਮਿਲੇ ਹਾਸੇ ਹਿੱਕ ਦੀ ਬੁਲਾਵਣਾ ਮੁਨਾਸਿਬ ਮਿਲੇ ਹਾਸੇ ਹਿੱਕ ਦੀ ਬੁਲਾਵਣਾ ਮੁਨਾਸਿਬ ਰੱਖੂਗੀ ਕਿਉਂ ਯਾਦ ਠਿਕਾਣੇ ਕਿੱਥਾ ਹੋ ਨਵੇਂ ਨਾਮ ਲਿਖਸਾਂ ਕਿਸ਼ੋਰੀ ਮਿਟਾ ਕੇ ਨਵੇਂ ਨਾਮ ਲਿਖਸਾਂ ਕਿਸ਼ੋਰੀ ਮਿਟਾ ਕੇ ਜੇ ਨਾ ਲਿਖ ਸਕਾਂ ਤੇ ਲਿਖਾਵਣੇ ਕਿੱਥਾ ਹੋ ਜੇ ਨਾ ਲਿਖ ਸਕਾਂ ਤੇ ਲਿਖਾਵਣੇ ਕਿੱਥਾ ਹੋ ਬਹੁਤ ਬਹੁਤ ਸ਼ੁਕਰੀਆ ਜੀ ਪੇਸ਼ ਕਰਨਾ ਆਪਣੀ ਕਵੀ ਰਚਨਾ ਬਹੁਤ ਫਰਮਾਵਣਾ ਇਹ ਵੀ ਕੁੰਡੀਆਂ ਛੰਦੀ ਹੈ ਚਾਂਦਨ ਇੱਕ ਕਰਕੇ ਪੜ੍ਹ ਸਕ

ਅੱਜ ਕੱਲ੍ਹ ਮੈਂ ਕਵਿਤਾ ਥੋੜੀ ਗੁਣਗੁਣਾ ਕੇ ਸੁਣਦਾ। ਰੱਖੜੀ ਬਧੇ ਸਾਂ, ਰੱਖੜੀ ਬਧੇ ਸਾਂ, ਮੈਂ ਸੋਹਣੇ ਮੇਰੇ ਵੀਰ ਕੋ। ਰੱਖੜੀ ਬਧੇ ਸਾਂ, ਮੈਂ ਸੋਹਣੇ ਮੇਰੇ ਵੀਰ ਕੋ। ਮਾਂ ਕੋ ਰੋਕੀ ਨਾ ਮਿਲਣ ਪਿੱਛੋਂ ਦੇਰ ਕੋ। ਰੱਖੜੀ ਬਧੇ ਸਾਂ, ਮੈਂ ਸੋਹਣੇ ਮੇਰੇ ਵੀਰ ਕੋ। ਮਾਂ ਕੋ ਰੋਕੀ ਨਾ ਮਿਲਣ ਪਿੱਛੋਂ ਦੇਰ ਕੋ। ਰੱਖੜੀ ਬਧੇ ਸਾਂ, ਮੈਂ ਸੋਹਣੇ ਮੇਰੇ ਵੀਰ ਕੋ। ਸਿਵਾਏ ਇੱਕ ਮੰਗ ਦੇ ਮੈਂ ਕੁਝ ਵੀ ਨਾ ਮੰਗ ਸਾਂ। ਸਿਵਾਏ ਇੱਕ ਮੰਗ ਦੇ ਮੈਂ ਕੁਝ ਵੀ ਨਾ ਮੰਗ ਸਾਂ। ਜੇ ਹੋ ਸੀ ਇੱਛਾ ਤੇਰੀ ਦਰ ਤੇ ਡਿਆਂ ਲੰਘ ਸਾਂ। ਜੇ ਹੋ ਸੀ ਇੱਛਾ ਤੇਰੀ ਦਰ ਤੇ ਡਿਆਂ ਲੰਘ ਸਾਂ। ਦੇਖੀ ਖਿੱਚੀ ਨਾ, ਦੇਖੀ ਖਿੱਚੀ ਨਾ ਇਹ ਜੀ ਕੋਈ ਲਕੀਰ ਤੂੰ। ਦੇਖੀ ਖਿੱਚੀ ਨਾ ਇਹ ਜੀ

ਸਮੇਂ ਕੀ ਹਾਲ ਚਾਲ ਨੇ। ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ ਤੇ ਇੱਦਾਂ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ।

0: ਸਾਮਿਨ,
1: ਐਤਵਾਰ ਵਾਲੇ ਦਿਨ ਅਸੀਂ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਸਿਲਸਿਲੇ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਹੋਣੀ ਅੱਜ ਦੀ ਗੱਲ, ਅੱਜ ਦੀ ਗੱਲ ਤੋਂ ਬਾਅਦ ਸਿਲਸਿਲਾ ਹੋਏਗਾ ਦੋ ਆਰ ਦੀਆਂ ਦੋ।

ਆਪਣਾ ਇਤਿਹਾਸ ਦੇ ਵਿੱਚ ਯਾਨੀ ਸਾਡੇ ਮੁਲਕ ਭਾਰਤ ਦੇ ਇਤਿਹਾਸ ਦੇ ਵਿੱਚ ਕੋਈ ਐਸਾ ਦਿਨ ਹੋਵੇਗਾ ਜਿਸ ਦਿਨ ਅਸੀਂ ਆਪਣੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਨਾ ਕੀਤਾ ਹੋਵੇ, ਕਿਉਂਕਿ ਇਹਨਾਂ ਪ੍ਰਵਾਨਿਆਂ ਨੇ ਆਜ਼ਾਦੀ ਵਾਸਤੇ ਜਿਹੜੀਆਂ ਕੁਰਬਾਨੀਆਂ ਇਸ ਮੁਲਕ ਲਈ ਕੀਤੀਆਂ ਉਹਨਾਂ ਦੀ ਮਿਸਾਲ ਕਿਸੇ ਹੋਰ ਮੁਲਕ 'ਚ ਨਹੀਂ ਮਿਲਦੀ। ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ 9 ਅਗਸਤ ਦਾ ਦਿਨ ਇੱਕ ਖਾਸ ਅਹਿਮੀਅਤ ਰੱਖਦਾ ਹੈ। ਅੱਜ ਦੇ ਦਿਨ ਸਾਲ 1925 'ਚ ਕਾਕੋਰੀ ਕਾਂਡ, ਜਿਸ ਨੂੰ ਹੁਣ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਤਿਕਾਰ ਦੇ ਤੌਰ 'ਤੇ ਕਾਕੋਰੀ ਟ੍ਰੇਨ ਐਕਸ਼ਨ ਦਾ ਨਾਮ ਦਿੱਤਾ ਗਿਆ ਹੈ, ਇਹ ਵਾਪਰਿਆ ਸੀ। ਅੱਜ ਅਸੀਂ ਇਸ ਇਤਿਹਾਸਕ ਘਟਨਾ ਦੀ 101ਵੀਂ ਬਰਸੀ ਮਨਾ ਰਹੇ ਹਾਂ। ਸਾਹਮਣੇ ਘਟਨਾ ਭਾਰਤੀ ਕ੍ਰਾਂਤੀਕਾਰੀਆਂ ਦੀ ਬਹਾਦਰੀ, ਜਜ਼ਬੇ ਤੇ ਦੇਸ਼ ਭਗਤੀ ਦੀ ਵੱਖਰੀ ਮਿਸਾਲ ਹੈ।

ਸਾਡੇ ਵੀ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੇ ਵਿੱਚ ਨੌਜਵਾਨਾਂ ਦਾ ਇੱਕ ਵੱਡਾ ਜਿਹੜਾ ਵਰਗ ਸੀ ਉਹ ਅੰਗਰੇਜ਼ੀ ਹਕੂਮਤ ਦੇ ਖਿਲਾਫ ਹਥਿਆਰਬੰਦ ਸੰਘਰਸ਼ ਕਰ ਰਿਹਾ ਸੀ। ਇਹਨਾਂ ਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਯਾਨੀ HRA ਦੀ ਇੱਕ ਸੰਸਥਾ ਸੀ। ਇਹ ਸੰਸਥਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਤੇ ਹੋਰ ਜੋ ਵੀ ਹੀਲੇ ਵਸੀਲੇ ਸੀ ਉਹ ਕਰਦੀ ਸੀ। ਉਹਨਾਂ ਗਤੀਵਿਧੀਆਂ ਨੂੰ ਚਲਾਉਣ ਲਈ ਇਸ ਸੰਸਥਾ ਨਾਲ ਜੁੜੇ ਜਿਹੜੇ ਦੇਸ਼ ਭਗਤ ਸਨ ਉਹਨਾਂ ਨੇ ਜੀ ਤੋੜ ਕੋਸ਼ਿਸ਼ਾਂ ਕੀਤੀ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ, ਸਾਹਿਤ ਛਾਪਣ ਤੇ ਹਥਿਆਰ ਖਰੀਦਣ ਲਈ ਪੈਸੇ ਦੀ ਸਖ਼ਤ ਲੋੜ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਕ੍ਰਾਂਤੀਕਾਰੀਆਂ ਨੇ ਅੰਗਰੇਜ਼ੀ ਹਕੂਮਤ ਦਾ ਖਜ਼ਾਨਾ ਲੁੱਟਣ ਦੀ ਯੋਜਨਾ ਬਣਾਈ। ਉਹਨਾਂ ਦਾ ਮੰਨਣਾ ਸੀ ਕਿ ਇਹ ਪੈਸਾ ਅਸਲ ਚ ਭਾਰਤੀਆਂ ਦਾ ਹੀ ਹੈ ਜਿਸ ਨੂੰ ਅੰਗਰੇਜ਼ ਬੇਰਹਿਮੀ ਨਾਲ ਲੁੱਟ ਰਹੇ ਸਨ ਤੇ ਇਹ ਸੱਚ ਵੀ ਸੀ। 9 ਅਗਸਤ 1925 ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਨੇੜੇ ਕਕੋਰੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ 8 ਡਾਊਨ ਸਹਾਰਨਪੁਰ ਲਖਨਊ ਪੈਸੰਜਰ ਟ੍ਰੇਨ ਨੂੰ ਚੇਨ ਖਿੱਚ ਕੇ ਰੋਕਿਆ ਗਿਆ। ਇਸ ਮੁਹਿੰਮ ਚ 10 ਬਹਾਦਰ ਕ੍ਰਾਂਤੀਕਾਰੀ ਸ਼ਾਮਿਲ ਸਨ ਜਿਨ੍ਹਾਂ ਚ ਮੁੱਖ ਤੌਰ ਤੇ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਚੰਦਰ ਸ਼ੇਖਰ ਆਜ਼ਾਦ, ਰਾਜਿੰਦਰ ਲਹਿੜੀ ਤੇ ਰੋਸ਼ਨ ਸਿੰਘ।

ਸਮੇਂ ਨੇ ਨਾ ਸੂਰਬੀਰਾਂ ਨੇ ਬੜੀ ਦਲੇਰੀ ਨਾਲ ਟ੍ਰੇਨ ਚੋਂ ਸਰਕਾਰੀ ਖਜ਼ਾਨੇ ਵਾਲਾ ਬਕਸਾ ਤੋੜਿਆ ਤੇ ਲਗਭਗ 8000 ਰੁਪਏ ਲੁੱਟ ਕੇ ਉੱਥੋਂ ਚਲੇ ਗਏ। ਇਸ ਘਟਨਾ ਨੇ ਬ੍ਰਿਟਿਸ਼ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇੱਕ ਛੋਟੇ ਜਿਹੇ ਕ੍ਰਾਂਤੀਕਾਰੀ ਗਰੁੱਪ ਨੇ ਸਿੱਧੇ ਤੌਰ ਤੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ ਸੀ। ਸਰਕਾਰ ਨੇ ਕ੍ਰਾਂਤੀਕਾਰੀਆਂ ਨੂੰ ਫੜਨ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਈ ਤੇ ਪੂਰੇ ਮੁਲਕ ਭਰ ਚ ਗ੍ਰਿਫਤਾਰੀਆਂ ਹੋਈਆਂ। ਚੰਦਰ ਸ਼ੇਖਰ ਆਜ਼ਾਦ ਪੁਲਿਸ ਦੇ ਹੱਥ ਨਾ ਆਏ, ਪਰ ਜ਼ਿਆਦਾਤਰ ਕ੍ਰਾਂਤੀਕਾਰੀ

ਤੁਰਲੇ ਅਤੇ ਦਿਖਾਵੇ ਵਾਲੇ ਮੁਕੱਦਮੇ ਤੋਂ ਬਾਅਦ ਚਾਰ ਪ੍ਰਮੁੱਖ ਕ੍ਰਾਂਤੀਕਾਰੀਆਂ ਤਾਰਨ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ, ਰਾਜਿੰਦਰ ਲਹਿੜੀ ਅਤੇ ਥਾਪਰ ਰੋਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਾਕੀ ਸਾਥੀਆਂ ਨੂੰ ਕਾਲੇ ਪਾਣੀ ਅਤੇ ਲੰਬੀਆਂ ਕੈਦਾਂ ਦੀ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਇਹਨਾਂ ਸੂਰਬੀਰਾਂ ਨੇ ਦੇਸ਼ ਲਈ ਹੱਸਦੇ ਹੱਸਦੇ ਫਾਂਸੀ ਦੇ ਰਸਤੇ ਨੂੰ ਚੁਣ ਲਿਆ। ਇਤਿਹਾਸ ਤੇ ਨਜ਼ਰ ਮਾਰੀਏ, ਆਜ਼ਾਦੀ ਦੇ ਪ੍ਰਵਾਨਿਆਂ ਦੇ ਜਜ਼ਬੇ ਤੇ ਕੁਰਬਾਨੀ ਤੇ ਨਜ਼ਰ ਮਾਰੀਏ ਤਾਂ ਕਾਕੋਰੀ ਦੀ ਇਹ ਘਟਨਾ ਸਿਰਫ ਇੱਕ ਰੇਲ ਗੱਡੀ ਲੁੱਟਣ ਦੀ ਘਟਨਾ ਨਹੀਂ ਸੀ, ਸਗੋਂ ਇਹ ਭਾਰਤੀਆਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਜ਼ੁਲਮਾਂ ਖਿਲਾਫ ਇੱਕ ਸ਼ਕਤੀਸ਼ਾਲੀ ਵਿਦਰੋਹ ਸੀ। ਇਸ ਘਟਨਾ ਨੇ ਪੂਰੇ ਦੇਸ਼ ਦੇ ਨੌਜਵਾਨਾਂ 'ਚ ਆਜ਼ਾਦੀ ਦੀ ਇੱਕ

ਜਿਸ ਸਮੇਂ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਜਿਵੇਂ ਕਿ ਅੱਜ ਐਤਵਾਰ ਦਾ ਰੋਜ਼ ਹੈ ਤੇ ਐਤਵਾਰ ਨੂੰ ਤੁਹਾਡੇ ਲਈ ਇੱਕ ਖਾਸ ਸਿਲਸਿਲਾ ਲੈ ਕੇ ਆਉਂਦੇ ਹਾਂ ਉਸ ਸਿਲਸਿਲੇ ਦਾ ਨਾਮ ਹੈ ਦੋ ਆਰ ਦੀਆਂ ਦੋ ਪਾਰ ਦੀਆਂ ਆਪ ਸੁਣਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਸਿਲਸਿਲਾ ਤੁਹਾਨੂੰ ਜ਼ਰੂਰ ਪਸੰਦ ਆਏਗਾ।

ਸਾਵਨ ਦੁਆਰ ਦੀਆਂ ਦੋ ਪਾਰ ਦੀਆਂ ਸਿਲਸਿਲਾ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਸਾਵਨ ਪੰਜਾਬ ਦੀ ਧਰਤੀ ਜਿੱਥੇ ਪੰਜ ਦਰਿਆ ਵਗਦੇ ਨੇ, ਇਸ ਧਰਤੀ ਤੇ ਇੱਕ ਏਦਾਂ ਦਾ ਸ਼ਹਿਰ ਵੀ ਆ ਜਿੱਥੇ ਮੁਹੱਬਤ, ਭਾਈਚਾਰੇ ਤੇ ਰੂਹਾਨੀਅਤ ਦਾ ਛੇਵਾਂ ਦਰਿਆ ਵਗਦਾ ਏ ਤੇ ਇਸ ਸ਼ਹਿਰ ਦਾ ਨਾਂ ਏ ਮਲੇਰਕੋਟਲਾ। ਮਲੇਰਕੋਟਲਾ ਸਿਰਫ ਇੱਟਾਂ, ਪੱਥਰਾਂ ਤੇ ਇਮਾਰਤਾਂ ਦਾ ਸ਼ਹਿਰ ਨਹੀਂ, ਸਗੋਂ ਇਹ ਮਨੁੱਖਤਾ, ਇਨਸਾਫ ਤੇ ਧਰਮ ਨਿਰਪੱਖਤਾ ਦੀ ਇੱਕ ਏਦਾਂ ਦੀ ਮਿਸਾਲ ਏ ਜਿਸ ਨੂੰ ਵਕਤ ਨੇ ਆਪਣੇ ਹੱਥੀ ਲਿਖਿਆ ਏ। ਇਸ ਸ਼ਹਿਰ ਦੀ ਮਿੱਟੀ ਚ ਇੱਕ ਖਾਸ ਤਰ੍ਹਾਂ ਦੀ ਖੁਸ਼ਬੂ ਏ ਜੋ ਸਿੱਖ ਇਤਿਹਾਸ ਦੇ ਸਭ ਤੋਂ ਭਾਵੁਕ ਪੰਨੇ ਨਾਲ ਜੁੜੀ ਹੋਈ ਏ। ਜਦੋਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿਉਂਦੇ ਜੀ ਨੀਹਾਂ ਚ ਚਿਣਨ ਦਾ ਜ਼ਾਲਮਾਨਾ ਫਤਵਾ ਸੁਣਾਇਆ ਤਾਂ ਉਸ ਭਰੀ ਕਚਹਿਰੀ ਚ ਸਿਰਫ ਇੱਕ ਆਵਾਜ਼ ਉੱਠੀ ਸੀ। ਇਹ ਆਵਾਜ਼ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਸੀ ਜਿਸ ਨੇ ਇਸ ਜ਼ੁਲਮ ਦੇ ਖਿਲਾਫ਼ ਹਾ ਦਾ ਨਾਰਾ ਮਾਰਿਆ। ਨਵਾਬ ਦਾ ਇਹ ਕਦਮ ਮਹਿਜ਼ ਇੱਕ ਸਿਆਸੀ ਵਿਰੋਧ ਨਹੀਂ ਸੀ, ਸਗੋਂ ਇਹ ਮਨੁੱਖੀ ਕਦਰਾਂ ਕੀਮਤਾਂ ਤੇ ਇਲਾਹੀ ਇਨਸਾਫ਼ ਦਾ ਸਿਖਰ ਸੀ। ਗੁਰੂ ਸਾਹਿਬ ਨੇ ਇਸ ਨੇਕੀ ਬਦਲੇ ਮਲੇਰਕੋਟਲਾ ਨੂੰ ਹਮੇਸ਼ਾ ਆਬਾਦ ਰਹਿਣ ਦਾ ਅਜਿਹਾ ਵਰਦਾਨ ਦਿੱਤਾ ਜੋ ਅੱਜ ਵੀ ਪ੍ਰਤੱਖ ਤੌਰ ਤੇ ਸਾਡੀਆਂ ਅੱਖਾਂ ਸਾਹਮਣੇ। ਗੁਰੂ ਸਾਹਿਬ ਦੇ ਆਸ਼ੀਰਵਾਦ ਤੇ ਨਵਾਬ ਵੱਲੋਂ ਬੀਜੇ ਗਏ ਮੁਹੱਬਤ ਦੇ ਬੀਜਾਂ ਦਾ ਇੱਕ ਹੋਰ ਪ੍ਰਮਾਣ 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਵੇਖਣ ਨੂੰ ਮਿਲਿਆ ਜਦੋਂ ਸਾਰੇ ਪਾਸੇ ਫਿਰਕੂ ਅੱਗ ਸੁਲਗ ਰਹੀ ਸੀ ਤੇ ਇਨਸਾਨੀਅਤ ਲਹੂ ਲੁਹਾਨ ਹੋ ਰਹੀ ਸੀ। ਉਸ ਵੇਲੇ ਮਲੇਰਕੋਟਲਾ ਇੱਕ ਅਜਿਹਾ ਸ਼ਾਂਤੀ ਦਾ ਜਜ਼ੀਰਾ ਬਣਿਆ ਸੀ ਜਿੱਥੇ ਕਿਸੇ ਵੀ ਭਾਈਚਾਰੇ ਦੇ ਵਿਅਕਤੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਆਪਣੀ ਸਦੀਆਂ ਪੁਰਾਣੀ ਸਾਂਝ ਨੂੰ ਬਿਲਕੁਲ ਨਹੀਂ ਸੀ ਟੁੱਟਣ ਦਿੱਤਾ। ਇਹ ਸ਼ਹਿਰ ਪੰਜਾਬ ਦੇ ਉਸ ਦਰਦਨਾਕ ਤੇ ਉਦਾਸ ਇਤਿਹਾਸ ਦੇ ਮੱਥੇ ਤੇ ਲੱਗੀ ਇੱਕ ਰੌਸ਼ਨ ਬਿੰਦੀ ਵਰਗਾ ਏ ਜੋ ਇਹ ਸਾਬਤ ਕਰਦਾ ਹੈ ਕਿ ਮੁਹੱਬਤ ਨਫ਼ਰਤ ਤੋਂ ਕਦੇ ਵੀ ਹਾਰ ਨਹੀਂ ਸਕਦੀ। ਸਾਹਿਤਕ ਤੇ ਸੱਭਿਆਚਾਰਕ ਪੱਖ ਤੋਂ ਗੱਲ ਕਰੀਏ ਤਾਂ ਮਲੇਰਕੋਟਲਾ ਇੱਕ ਅਮੀਰ ਵਿਰਾਸਤ ਦਾ ਮਾਲਕ ਏ। ਪੰਜਾਬ ਵਿੱਚ ਉਰਦੂ ਜ਼ਬਾਨ ਤੇ ਅਦਬ ਦਾ ਏ ਬਹੁਤ ਵੱਡਾ ਕੇਂਦਰ ਏ। ਇੱਥੋਂ ਦੇ ਸ਼ਾਇਰਾਂ ਤੇ ਲੇਖਕਾਂ ਨੇ ਉਰਦੂ ਨਜ਼ਮ ਤੇ ਗਜ਼ਲ ਨੂੰ ਅਮੀਰ ਕਰਨ ਚ ਬੜਾ ਵੱਡਾ ਯੋਗਦਾਨ ਪਾਇਆ। ਇੱਥੋਂ ਦੀਆਂ ਤੰਗ ਗਲੀਆਂ ਤੇ ਬਾਜ਼ਾਰਾਂ ਚ ਪੰਜਾਬੀਅਤ ਤੇ ਇਸਲਾਮੀ ਰਵਾਇਤਾਂ ਦਾ ਅਨੋਖਾ ਸੁਮੇਲ ਵੇਖਣ ਨੂੰ ਮਿਲਦਾ ਏ। ਇਸੇ ਤਰ੍ਹਾਂ ਇਹ ਸ਼ਹਿਰ ਆਪਣੀ ਦਸਤਕਾਰੀ, ਖਾਸ ਕਰਕੇ ਜ਼ਰੀ ਦੇ ਕੰਮ ਤੇ ਰਵਾਇਤੀ ਕਲਾਵਾਂ ਲਈ ਬੜਾ ਮਸ਼ਹੂਰ ਏ। ਇਹ ਸ਼ਹਿਰ ਮਨੁੱਖਤਾ ਦਾ ਉਹ ਗ੍ਰੰਥ ਹੈ ਜਿਸ ਦੇ ਹਰ ਸਫ਼ੇ ਤੇ ਪਿਆਰ, ਸਤਿਕਾਰ ਤੇ ਸਾਂਝ ਦੀ ਇਬਾਰਤ ਲਿਖੀ ਏ। ਅੱਜ ਦੇ ਦੌਰ ਚ ਜਦੋਂ ਦੁਨੀਆਂ ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਵੰਡੀ ਜਾ ਰਹੀ ਏ, ਮਲੇਰਕੋਟਲਾ ਸਾਨੂੰ ਯਾਦ ਦਿਵਾਉਂਦਾ ਏ ਕਿ ਅਸਲ ਧਰਮ ਮਨੁੱਖਤਾ ਏ। ਇਹ ਸ਼ਹਿਰ ਪੰਜਾਬ ਦੇ ਦਿਲ ਦੀ ਉਹ ਧੜਕ ਨੇ ਜੋ ਹਮੇਸ਼ਾ ਸਾਂਝੀਵਾਲਤਾ ਦੇ ਗੀਤ ਗਾਉਂਦੀ ਰਹੇਗੀ।

ਸਾਨੂੰ ਪੰਜਾਬ ਦੇ ਇਤਿਹਾਸਕ ਤੇ ਸੱਭਿਆਚਾਰਕ ਨਕਸ਼ੇ ਤੇ ਸ਼ੇਖੂਪੁਰਾ ਇੱਕ ਇੱਦਾਂ ਦਾ ਨਾਂ ਹੈ ਜੋ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਅਦਬ ਤੇ ਵਿਰਾਸਤ ਨੂੰ ਸਮੋ ਕੇ ਬੈਠਾ ਹੈ। ਲਾਹੌਰ ਦੇ ਨੇੜੇ ਵਸਿਆ ਇਹ ਸ਼ਹਿਰ ਜਿਸ ਨੂੰ ਕਦੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਜਹਾਂਗੀਰਾਬਾਦ ਦੇ ਨਾਂ ਨਾਲ ਵਸਾਇਆ ਸੀ, ਅੱਜ ਵੀ ਆਪਣੇ ਪੁਰਾਣੇ ਖੰਡਰਾਂ ਤੇ ਇਮਾਰਤਾਂ ਰਾਹੀਂ ਬੀਤੇ ਕੱਲ ਦੀਆਂ ਬਾਤਾਂ ਪਾਉਂਦਾ ਏ। ਜਹਾਂਗੀਰ ਨੂੰ ਪਿਆਰ ਨਾਲ ਸ਼ੇਖੂ ਕਿਹਾ ਜਾਂਦਾ ਸੀ, ਜਿਸ ਤੋਂ ਇਸ ਸ਼ਹਿਰ ਦਾ ਨਾਂ ਸ਼ੇਖੂਪੁਰਾ ਪੈ ਗਿਆ। ਇਸ ਸ਼ਹਿਰ ਦੀ ਸਭ ਤੋਂ ਪੁਰਾਣੀ ਇਤਿਹਾਸਕ ਨਿਸ਼ਾਨੀ ਹਿਰਨ ਮੀਨਾਰ ਏ। ਇਹ ਮੀਨਾਰ ਬਾਦਸ਼ਾਹ ਜਹਾਂਗੀਰ ਨੇ ਆਪਣੇ ਪਿਆਰੇ ਹਿਰਨ ਮਾਨਸਰਾਜ ਦੀ ਯਾਦ ਚ ਬਣਵਾਇਆ ਸੀ। ਸਾਨੂੰ ਇਹ ਸਿਰਫ ਇਮਾਰਤ ਨਹੀਂ ਆ, ਸਗੋਂ ਮਨੁੱਖ ਤੇ ਕੁਦਰਤ ਤੇ ਉਹਨਾਂ ਵਿਚਕਾਰ ਪਿਆਰ ਦਾ ਇੱਕ ਖਾਸ ਜਿਹੜਾ ਰਿਸ਼ਤਾ ਹੁੰਦਾ ਉਹਦਾ ਇੱਕ ਪ੍ਰਤੀਕ ਆ। ਇਹਦੇ ਆਲੇ ਦੁਆਲੇ ਬਣਿਆ ਵਿਸ਼ਾਲ ਤਲਾਬ ਤੇ ਹਰਿਆਲੀ ਇਸ ਜਗ੍ਹਾ ਨੂੰ ਇੱਕ ਵੱਖਰੀ ਰੂਹਾਨੀਅਤ ਬਖਸ਼ਦੇ ਨੇ। ਇਸ ਤੋਂ ਇਲਾਵਾ ਸ਼ੇਖੂਪੁਰਾ ਦਾ ਕਿਲ੍ਹਾ ਵੀ ਪੰਜਾਬ ਦੇ ਉਥਲ ਪੁਥਲ ਭਰੇ ਇਤਿਹਾਸ ਦਾ ਇੱਕ ਗਵਾਹ ਏ, ਜਿਸ ਨੇ ਮੁਗਲਾਂ ਸਿੱਖ ਰਾਜ ਤੇ ਅੰਗਰੇਜ਼ਾਂ ਦਾ ਦੌਰ ਆਪਣੀ ਅੱਖਾਂ ਨਾਲ ਵੇਖਿਆ ਏ। ਅਦਬੀ ਜਾਂ ਸਾਹਿਤਕ ਨਜ਼ਰੀਏ ਤੋਂ ਸ਼ੇਖੂਪੁਰਾ ਪੰਜਾਬੀ ਅਦਬ ਦਾ ਉਹ ਮੁਕੱਦਸ ਸਥਾਨ ਏ। ਇਸੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਜੰਡਿਆਲਾ ਸ਼ੇਰ ਖਾਨ ਪੰਜਾਬੀ ਮਾਂ ਬੋਲੀ ਦੇ ਸਿਰਮੌਰ ਸ਼ਾਇਰ ਸੱਯਦ ਵਾਰਿਸ ਸ਼ਾਹ ਦੀ ਜਨਮ ਭੂਮੀ ਏ। ਵਾਰਿਸ ਸ਼ਾਹ ਨੇ ਹੀਰ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਜੋ ਅਮੀਰੀ ਬਖਸ਼ੀ, ਉਸਦੀ ਬੁਨਿਆਦ ਇਸੇ ਮਿੱਟੀ ਚ ਪੁੰਗਰੀ ਸੀ। ਭਾਵੇਂ ਹੀਰ ਦੀ ਮੁਕੰਮਲ ਰਚਨਾ ਮੁਲਕਾ ਹਾਂਸ ਚ ਹੋਈ, ਪਰ ਵਾਰਿਸ ਦੇ ਇਸ਼ਕ ਤੇ ਸ਼ਬਦਾਂ ਦੀ ਚਿਣਗ ਸ਼ੇਖੂਪੁਰੇ ਦੀ ਆਬੋ ਹਵਾ ਚ ਪੈਦਾ ਹੋਈ ਸੀ। ਇੱਕ ਸ਼ਾਇਰ ਤੇ ਸਾਹਿਤ ਪ੍ਰੇਮੀ ਲਈ ਸ਼ੇਖੂਪੁਰਾ ਦੀ ਧਰਤੀ ਕਿਸੇ ਤੀਰਥ ਤੋਂ ਘੱਟ ਨਹੀਂ। ਇੱਥੋਂ ਦੀਆਂ ਹਵਾਵਾਂ ਚ ਵਾਰਿਸ ਦੀਆਂ ਬੈਂਤਾਂ ਦੀ ਤਾਲ, ਰੂਹਾਨੀਅਤ ਦਾ ਵਾਸਾ ਤੇ ਪੰਜਾਬੀ ਕਵਿਤਾ ਦੀ ਸਿਰਜਣਾ ਦੀ ਰੂਹ ਕੁਲੀ ਮਹਿਸੂਸ ਹੁੰਦੀ ਏ। ਇਸ ਧਰਤੀ ਸਾਨੂੰ ਸਿਖਾਉਂਦੀ ਏ ਕਿ ਕਿਵੇਂ ਧਰਤੀ ਦੇ ਇੱਕ ਛੋਟੇ ਜਿਹੇ ਟੁਕੜੇ ਚੋਂ ਪੈਦਾ ਹੋਏ ਅੱਖਰ ਪੂਰੀ ਦੁਨੀਆਂ ਨੂੰ ਘੇਰ ਲੈਂਦੇ ਨੇ। ਸ਼ੇਖੂਪੁਰਾ ਇੱਕ ਸ਼ਹਿਰ ਨਹੀਂ, ਸਗੋਂ ਸਮੇਂ ਦੀ ਸਲੇਟ ਤੇ ਲਿਖੀ ਇੱਕ ਇਦਾਂ ਦੀ ਨਜ਼ਮ ਏ, ਜਿਸ ਦੇ ਕਾਫੀ ਇਤਿਹਾਸ ਨਾਲ ਤਰਦੀਪ ਸਾਹਿਤਕ ਵਿਰਾਸਤ ਨਾਲ ਜੁੜੇ ਨੇ। ਇਹ ਸ਼ਹਿਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਕੂਮਤਾਂ ਭਾਵੇਂ ਆਉਂਦੀਆਂ ਜਾਂਦੀਆਂ ਰਹਿਣ, ਪਰ ਕਲਾ, ਅਦਬ ਤੇ ਮੁਹੱਬਤ ਦੀਆਂ ਨਿਸ਼ਾਨੀਆਂ ਮਨੁੱਖੀ ਜ਼ਿਹਨ ਚ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ। ਸ਼ੇਖੂਪੁਰਾ ਪੰਜਾਬੀ ਦੇ ਮੱਥੇ ਤੇ ਲੱਗਿਆ ਉਹ ਚੌਂਕਦਾ ਸਿਤਾਰਾ ਏ, ਜਿਸ ਦੀ ਰੌਸ਼ਨੀ ਸਾਹਿਤਕ

ਸਮੇਂ ਪੰਜਾਬ ਦੀ ਧਰਤੀ ਤੇ ਅਨੇਕਾਂ ਇਦਾਂ ਦੇ ਸਥਾਨ ਨੇ ਜਿੱਥੇ ਇਤਿਹਾਸ ਤੇ ਧਰਮ ਮਿਲ ਕੇ ਇੱਕ ਨਵਾਂ ਇਤਿਹਾਸ ਇੱਕ ਨਵਾਂ ਅਧਿਆਇ ਲਿਖਦੇ ਨੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਤਲਵੱਡੀ ਸਾਬੋ ਵਿਖੇ ਸੁਸ਼ੋਭਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਇੱਕ ਅਜਿਹਾ ਹੀ ਮੁਕੱਦਸ ਸਥਾਨ ਹੈ। ਦਮਦਮਾ ਦਾ ਅਰਥ ਹੈ ਸਾਹ ਲੈਣ ਦੀ ਜਗ੍ਹਾ ਜਾਂ ਆਰਾਮ ਕਰਨ ਦੀ ਜਗ੍ਹਾ। ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਤੇ ਖਿਦਰਾਣੇ ਦੀਆਂ ਜੰਗਾਂ ਲੜਨ ਮਗਰੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਕੇ ਆਪਣਾ ਕਮਰਕਸਾ ਖੋਲਿਆ ਤੇ ਦਮ ਲਿਆ ਸੀ। ਦਮਦਮਾ ਸਾਹਿਬ ਦੀ ਅਹਿਮੀਅਤ ਸਿਰਫ ਜੰਗਾਂ ਯੁੱਧਾਂ ਦੇ ਵਿਸ਼ਰਾਮ ਤੱਕ ਸੀਮਿਤ ਨਹੀਂ, ਸਗੋਂ ਇਹ ਸਥਾਨ ਖਾਲਸੇ ਦੀ ਬੌਧਿਕ ਤੇ ਸਾਹਿਤਕ ਜਾਗਰਤੀ ਦਾ ਸਿਖਰ ਵੀ ਏ। ਇੱਥੇ ਗੁਰੂ ਸਾਹਿਬ ਨੇ ਤੇਗ ਨੂੰ ਮਿਆਨ ਚ ਪਾ ਕੇ ਕਰਮ ਨੂੰ ਆਪਣੇ ਹੱਥਾਂ ਚ ਧਾਰਨ ਕੀਤਾ। ਇਹ ਧਰਤੀ ਗਵਾਏ ਉਸ ਮਹਾਨ ਸਾਹਿਤਕ ਕਾਰਜ ਦੀ ਜਿੱਥੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਤਿਆਰ ਕੀਤਾ ਗਿਆ, ਜਿਸ ਵਿਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਜਿਸ ਤਰ੍ਹਾਂ ਕਾਸ਼ੀ ਨੂੰ ਪ੍ਰਾਚੀਨ ਸਮੇਂ ਤੋਂ ਵਿਦਿਆ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਸੀ, ਉਸੇ ਤਰ੍ਹਾਂ ਦਮਦਮਾ ਸਾਹਿਬ ਨੂੰ ਪੰਜਾਬੀ ਗੁਰਮੁਖੀ ਅੱਖਰਾਂ ਤੇ ਫਲਸਫੇ ਦਾ ਸਰਵਉੱਚ ਵਿਦਿਅਕ ਕੇਂਦਰ ਬਣਾਇਆ ਗਿਆ। ਦਮਦਮਾ ਸਾਹਿਬ ਵਿਖੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਈ ਤੇ ਬਾਬਾ ਦੀਪ ਸਿੰਘ ਜੀ ਨੇ ਇਸ ਕਾਰਜ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ। ਇੱਥੇ ਹੀ ਗੁਰਬਾਣੀ ਦੇ ਸਹੀ ਉਚਾਰਨ ਤੇ ਅਰਥ ਕਰਨ ਦੀ ਟਕਸਾਲ ਸ਼ੁਰੂ ਹੋਈ। ਇਹ ਸਥਾਨ ਸਿਰਫ ਇੱਕ ਧਾਰਮਿਕ ਕੇਂਦਰ ਨਹੀਂ ਰਿਹਾ, ਸਗੋਂ ਇਹ ਪੰਜਾਬੀ ਸਾਹਿਤ, ਵਿਆਕਰਨ, ਕਵਿਤਾ ਤੇ ਅਧਿਆਤਮਕ ਵਿਚਾਰ ਵਟਾਂਦਰੇ ਦੀ ਪਹਿਲੀ ਯੂਨੀਵਰਸਿਟੀ ਬਣ ਕੇ ਉਭਰਿਆ। ਦੇਸ਼ ਵਿਦੇਸ਼ ਤੋਂ ਵਿਦਵਾਨ ਤੇ ਕਵੀ ਇੱਥੇ ਆ ਕੇ ਗੁਰੂ ਸਾਹਿਬ ਦੀ ਸਰਪ੍ਰਸਤੀ ਹੇਠ ਸਾਹਿਤ ਸਿਰਜਣਾ ਕਰਦੇ ਸਨ। ਸ੍ਰੀ ਦਮਦਮਾ ਸਾਹਿਬ ਸਿਰਫ ਇੱਕ ਇਤਿਹਾਸਕ ਸਥਾਨ ਨਹੀਂ, ਸਗੋਂ ਇਹ ਪੰਜਾਬੀ ਮਾਨਸਿਕਤਾ ਚ ਰਚਿਆ ਇੱਕ ਅਜਿਹਾ ਮਹਾਂਕਾਵਿ ਜਿਸ ਦੀ ਰਵਾਨੀ ਤੇ ਅਦਬੀ ਖੁਸ਼ਬੋ ਕਦੇ ਖਤਮ ਨਹੀਂ ਹੋ ਸਕਦੀ। ਇਹ ਧਰਤੀ ਸਾਨੂੰ ਸੰਦੇਸ਼ ਦਿੰਦੀ ਹੈ ਕਿ ਹਥਿਆਰਾਂ ਨਾਲ ਸਿਰਫ ਜ਼ਮੀਨਾਂ ਜਿੱਤੀਆਂ ਜਾ ਸਕਦੀਆਂ ਨੇ, ਪਰ ਰੂਹਾਂ, ਦਿਲਾਂ ਤੇ ਸੋਚਾਂ ਨੂੰ ਜਿੱਤਣ ਲਈ ਸ਼ਬਦ ਦੀ ਸ਼ਕਤੀ ਹੀ ਸਰਵਉੱਚ ਤੇ ਸਦੀਵੀ ਹੈ।

ਸਾਨੂੰ ਲਹਿੰਦੇ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਦੇ ਚੱਕਵਾਲ ਜ਼ਿਲ੍ਹੇ ਚ ਪੁੱਟੋਹਾਰ ਦੀ ਪਠਾਰ ਤੇ ਸਥਿਤ ਕਟਾਸ ਰਾਜ ਮੰਦਿਰ ਸਿਰਫ ਇੱਟਾਂ ਤੇ ਪੱਥਰਾਂ ਦਾ ਸਮੂਹ ਨਹੀਂ ਸਗੋਂ ਇਹ ਮਨੁੱਖੀ ਭਾਵਨਾਵਾਂ ਇਤਿਹਾਸ ਤੇ ਪ੍ਰਾਚੀਨ ਇਤਿਹਾਸ ਦਾ ਇਕ ਜਿਉਂਦਾ ਜਾਗਦਾ ਮਹਾਂਕਾਵਿ ਇਹ ਸਥਾਨ ਧਰਤੀ ਤੇ ਉਸ ਵੇਲੇ ਦੀ ਗਵਾਹੀ ਭਰਦਾ ਏ ਜਦੋਂ ਦੇਵਤਿਆਂ ਨੇ ਦੁੱਖਾਂ ਨੇ ਧਰਤੀ ਦਾ ਸੀਨਾ ਚੀਰ ਕੇ ਚੱਲਾਂ ਦਾ ਰੂਪ ਧਾਰਨ ਕਰ ਲਿਆ ਸੀ ਕਟਾਸ ਰਾਜ ਦਾ ਇਤਿਹਾਸ ਭਗਵਾਨ ਸ਼ਿਵ ਜੀ ਦੇ ਡੂੰਘੇ ਸੋਗ ਤੇ ਹੈਰਾਨ ਨਾਲ ਜੁੜਿਆ ਹੋਇਆ ਏ ਕਿਹਾ ਜਾਂਦਾ ਹੈ ਕਿ ਜਦੋਂ ਸ਼ਿਵ ਜੀ ਦੀ ਪਤਨੀ ਮਾਤਾ ਸਤੀ ਨੇ ਯੱਗ ਦੇ ਹਵਨ ਕੁੰਡ ਚ ਆਪਣੇ ਪ੍ਰਾਣ ਤਿਆਗ ਦਿੱਤੇ ਤਾਂ ਭਗਵਾਨ ਸ਼ਿਵ ਜੀ ਦਾ ਦੁੱਖ ਅਸਹਿ ਹੋ ਗਿਆ ਉਨ੍ਹਾਂ ਦੀਆਂ ਅੱਖਾਂ ਚੋਂ ਡਿੱਗੇ ਹੰਝੂਆਂ ਨਾਲ ਧਰਤੀ ਤੇ ਦੋ ਪਵਿੱਤਰ ਸਰੋਵਰ ਬਣੇ ਇੱਕ ਰਾਜਸਥਾਨ ਦਾ ਪੁਸ਼ਕਰ ਤੇ ਦੂਜਾ ਪੰਜਾਬ ਦਾ ਕਟਾਸ ਰਾਜ ਸੰਸਕ੍ਰਿਤ ਚ ਕਟਾਕਸ਼ ਦਾ ਅਰਥ ਹੈ ਹੰਝੂਆਂ ਨਾਲ ਭਰੀਆਂ ਅੱਖਾਂ ਸਮੇਂ ਨਾਲ ਇਹੀ ਸ਼ਬਦ ਬਦਲ ਕੇ ਕਟਾਸ ਬਣ ਗਿਆ ਇਸ ਸਥਾਨ ਦਾ ਅਦਬੀ ਤੇ ਇਤਿਹਾਸਕ ਮਹੱਤਵ ਮਹਾਂਭਾਰਤ ਕਾਲ ਨਾਲ ਵੀ ਜਾ ਜੁੜਦਾ ਏ ਪਾਂਡਵਾਂ ਨੇ ਆਪਣੇ ਬਨਵਾਸ ਦਾ ਕਾਫੀ ਸਮਾਂ ਇਨ੍ਹਾਂ ਪਹਾੜੀਆਂ ਤੇ ਜੰਗਲਾਂ ਚ ਬਿਤਾਇਆ ਸੀ ਇੱਥੇ ਮੌਜੂਦ ਪੁਰਾਤਨ ਮੰਦਿਰ ਤੇ ਗੁਫਾਵਾਂ ਅੱਜ ਵੀ ਉਸ ਦੌਰ ਦੀ ਦਾਸਤਾਨ ਸੁਣਾਉਂਦੀਆਂ ਨੇ ਮੰਨਿਆ ਜਾਂਦਾ ਹੈ ਕਿ ਯਕਸ਼ ਤੇ ਯੁਧਿਸ਼ਟਰ ਵਿਚਕਾਰ ਹੋਇਆ ਪ੍ਰਸਿੱਧ ਸਵਾਲ ਜਵਾਬ ਯਕਸ਼ ਪ੍ਰਸ਼ਨ ਉਹਦਾ ਸੰਵਾਦ ਵੀ ਇਸੇ ਪਵਿੱਤਰ ਧਰਤੀ ਦੇ ਸਰੋਵਰ ਦੇ ਕੰਢੇ ਹੋਇਆ ਸੀ ਜੋ ਧਰਮ ਨੈਤਿਕਤਾ ਤੇ ਜੀਵਨ ਦੇ ਡੂੰਘੇ ਫਲਸਫੇ ਦੀ ਨੀਂਹ ਮੰਨੀ ਜਾਂਦੀ ਏ ਕਟਾਸ ਰਾਜ ਮੰਦਿਰ ਸਮੂਹ ਚ ਵੱਖ ਵੱਖ ਦੌਰ ਦੀਆਂ ਇਮਾਰਤਾਂ ਸ਼ਾਮਿਲ ਨੇ ਇੱਥੇ ਬੁੱਧ ਸਤੂਪ ਹਿੰਦੂ ਮੰਦਿਰ ਤੇ ਸਿੱਖ ਰਾਜ ਦੇ ਸਮੇਂ ਦੀਆਂ ਇਮਾਰਤਾਂ ਦੇ ਅੰਸ਼ ਮਿਲਦੇ ਨੇ ਜੋ ਇਹ ਦਰਸਾਉਂਦੇ ਨੇ ਕਿ ਇਹ ਧਰਤੀ ਹਮੇਸ਼ਾ ਤੋਂ ਧਰਮਾਂ ਤੇ ਸਭਿਆਚਾਰਾਂ ਦਾ ਸੁਮੇਲ ਰਹੀ ਏ ਇੱਕ ਸਾਹਿਤਕਾਰ ਦੀ ਨਜ਼ਰ ਤੋਂ ਕਟਾਸ ਰਾਜ ਸਿਰਫ ਇੱਕ ਇਮਾਰਤ ਨਹੀਂ ਸਗੋਂ ਇਹ ਸਮੇਂ ਦੀ ਬੇਰਹਿਮੀ ਤੇ ਇਸ਼ਕ ਦੀ ਸਦੀਵਤਾ ਦਾ ਪ੍ਰਤੀਕ ਏ ਇਹ ਦਰਸਾਉਂਦਾ ਏ ਕਿ ਸਰਹੱਦਾਂ ਭਾਵੇਂ ਜ਼ਮੀਨਾਂ ਨੂੰ ਵੰਡ ਦੇਣ ਪਰ ਰੂਹਾਨੀ ਵਿਰਾਸਤਾਂ ਤੇ ਲੋਕ ਮਨ ਚ ਵਸੀਆਂ ਮੁਹੱਬਤਾਂ ਨੂੰ ਕਦੇ ਨਹੀਂ ਵੰਡਿਆ ਜਾ ਸਕਦਾ ਅੱਜ ਵੀ ਜਦੋਂ ਕੋਈ ਸ਼ਰਧਾਲੂ ਜਾਂ ਸੈਲਾਨੀ ਇਸ ਝੀਲ ਦੇ ਨੀਲੇ ਪਾਣੀਆਂ ਵੱਲ ਵੇਖਦਾ ਏ ਤਾਂ ਉਸ ਨੂੰ ਭਗਵਾਨ ਸ਼ਿਵ ਜੀ ਦਾ ਵੈਰਾਗ ਤੇ ਪੰਜਾਬ ਦੇ ਅਣਵੰਡੇ ਇਤਿਹਾਸ ਦੀ ਧੜਕਣ ਮਹਿਸੂਸ ਹੁੰਦੀ ਏ ਕਟਾਸ ਰਾਜ ਮੰਦਿਰ ਸਾਡੇ ਸ਼ਾਨ ਮੱਤੇ ਅਤੀਤ ਦੀ ਉਹ ਕਿਤਾਬ ਏ ਜਿਸ ਦੇ ਵਰਕੇ ਪੱਥਰਾਂ ਦੇ ਬਣੇ ਹੋਏ ਨੇ ਇਹ ਸਾਨੂੰ ਯਾਦ ਦਿਵਾਉਂਦਾ ਏ ਕਿ ਸੱਚਾ ਅਦਬ ਤੇ ਧਰਮ ਕਦੇ ਵੀ ਸਰਹੱਦਾਂ ਦੇ ਮੁਹਤਾਜ ਨਹੀਂ ਹੁੰਦੇ ਭਗਵਾਨ ਸ਼ਿਵ ਦੇ ਹੰਝੂਆਂ ਤੋਂ ਉਪਜੀ ਇਹ ਝੀਲ ਅੱਜ ਵੀ ਮਨੁੱਖਤਾ ਨੂੰ ਮੁਹੱਬਤ ਦਰਦ ਤੇ ਰੂਹਾਨੀਅਤ ਦਾ ਸੰਦੇਸ਼ ਦੇ ਰਹੀ ਹੈ।

ਜੀ ਸਾਹਿਬ ਨੇ ਇਸੇ ਸਿਲਸਿਲਾ ਦੁਆਰ ਦੀਆਂ ਦੋ ਪਾਰ ਦੀਆਂ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਹੁਣ ਆਪਾਂ ਵਧੀਆ ਅਗਲੇ ਸਿਲਸਿਲੇ ਵੱਲ ਅਗਲਾ ਸਿਲਸਿਲਾ ਸਾਮੇਨ ਲੋਕ ਰੰਗ ਤੇ ਲੋਕ ਰੰਗ ਦੇ ਵਿੱਚ ਅੱਜ ਸੁਣਦੇ ਹਾਂ ਡਾਲੀ ਗੁਲੇਰੀਆ ਦੀ ਆਵਾਜ਼ ਚ ਕੁਝ ਲੋਕ ਗੀਤ

ਜਿਸ ਤਰ੍ਹਾਂ ਮੈਨੇ ਇਸੇ ਸਿਲਸਿਲਾ ਲੋਕ ਰੰਗ ਲੋਕ ਰੰਗ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਤੁਹਾਡੇ ਸਾਰਿਆਂ ਦੀ ਤਮੰਨਾ ਤੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮਹਿੰਦਰ ਕਪੂਰ ਦੀ ਆਵਾਜ਼ ਚ।

ਸਾਰੇ ਤਮੰਨਾ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁੱਕ ਰਿਹਾ। ਇਨਸ਼ਾਅੱਲਾ ਕੱਲ ਤੁਹਾਡੀ ਖਿਦਮਤ ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਰੱਬ ਰੱਖਾ।

0: ਡਿਜੀਟਲ ਪਲੈਟਫਾਰਮ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ ਮਤਲਬ ਨੁਕਸਾਨ ਦੀ ਹੈਟ੍ਰਿਕ ਇਸ ਲਈ RBI ਦੀ ਵੈਬਸਾਈਟ ਤੇ ਜਾਓ ਅਧਿਕਾਰਿਕ ਸੂਚੀ ਦੀ ਜਾਂਚ ਕਰੋ RBI ਕਹਿੰਦਾ ਹੈ
1: ਜਾਣਕਾਰ ਬਣੋ ਸੁਚੇਤ ਰਹੋ ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਸਾਡੇ 6 ਵੱਜ ਚੁੱਕੇ ਨੇ ਪੇਸ਼ ਹੈ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ

0: ਹਾਂਜੀ ਤੇਜਾ ਸਿੰਘ ਜੀ ਲੰਘ ਆਈ ਏ।
1: ਵਾਹ ਜੀ ਵਾਹ, ਵਾਹ ਜੀ ਵਾਹ, ਆ ਜਾਓ ਲੰਘਿਆ ਸ਼ਿੰਗਾਰਾ ਸਿੰਘ ਜੀ, ਆਓ ਆਓ ਜੀ।
0: ਜੈ ਹਿੰਦ ਜੀ, ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ, ਸ਼ਿੰਗਾਰਾ ਸਿੰਘ ਜੀ ਜੈ ਹਿੰਦ। ਸੁਣਾਓ ਕੀ ਹਾਲੇ ਚਾਲੇ ਆ?
0: ਹਾਲੇ ਚਾਲੇ ਤਗੜੇ ਨੇ ਜੀ, ਵੱਲ ਨੇ। ਤੁਸਾਂ ਸੁਣਾਓ ਠੀਕ ਠਾਕ ਹੋ?
1: ਆ ਬਹੁਤ ਵਧੀਆ ਹਾਲੇ ਚਾਲੇ ਆ। ਤੇ ਗੱਲ ਹੈਗੀ ਇੱਦਾਂ ਵੀ, ਅੱਜ ਸਵੇਰੇ ਸਵੇਰੇ ਨਾ ਮੈਂ ਜਾਵਾਂ ਸੜਕ ਦੇ ਕਿਨਾਰੇ ਕਿਨਾਰੇ ਸੈਰ ਤੇ।
0: ਅੱਛਾ।
1: ਤੇ ਪਿੱਛੋਂ ਆਏ ਦੋ ਆਪਣੇ ਨਿਆਣੇ ਜਵਾਨ ਹੀ ਸੀਗੇ।
0: ਅੱਛਾ।
1: ਐਡੀ ਤੇਜ ਆਏ, ਉਹਨੇ ਇਹ ਵੀ ਨੀ ਦੇਖਿਆ ਵੀ ਪਾਣੀ ਦੀ ਛਪੜੀ ਭਰੀ ਪਈ ਆ ਵਿੱਚ ਦੀ ਲੰਘੇ, ਤੇ ਮੇਰਾ ਤੇ ਉੱਥੇ ਨਵਾਉਣ ਹੋ ਗਿਆ। ਸਾਰਾ ਪਾਣੀ ਗਾਰਾ ਚੱਕ ਕੇ ਮੇਰੇ ਉੱਤੇ ਸਿੱਟ ਗਿਆ।
0: ਦੇਖੋ ਉਹਨਾਂ ਤੁਹਾਨੂੰ ਤਾਂ ਭੇਜਤਾ, ਇਹਦੇ ਨਾਲ ਮੋਟਰਸਾਈਕਲ ਜ਼ਰੂਰ ਸਾਫ ਕਰ ਲਿਆ ਆਪਣਾ।
1: ਜੋ ਮਰਜ਼ੀ ਆ, ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਵੀ ਨਾ ਤੇ ਉਹ ਕੰਮ ਤੇ ਜਾਣ ਵਾਲੇ ਮੈਨੂੰ ਲੱਗਦੇ ਸੀ।
0: ਅੱਛਾ।
1: ਨਾ ਮੈਨੂੰ ਇਹ ਲੱਗਦਾ ਸੀ ਵੀ ਉਹ ਸਕੂਲ ਚੱਲੇ ਆ।
0: ਅੱਛਾ।
1: ਜਾਂ ਮੈਨੂੰ ਇਹ ਵੀ ਨਾ ਲੱਗੇ ਵੀ ਕਿਤੇ ਉਹ ਐਡੀ ਕਿਤੇ ਉਹਨਾਂ ਨੂੰ ਕੰਮ ਪੈ ਗਿਆ ਜਿਹੜਾ। ਉਹ ਭਾਈ ਥੋੜਾ ਹੌਲੀ ਚੱਲ ਲਓ, ਦੁਨੀਆਂ ਏਦਾਂ ਹੀ ਆ, ਦੁਨੀਆਂ ਭਾਵੇਂ ਤੇਜ਼ ਘੁੰਮਦੀ ਆ ਪਰ ਤੁਸੀਂ ਹੌਲੀ ਚੱਲੋ।
0: ਜਿਹੜੇ ਨੌਜਵਾਨੀ ਆ ਸਾਡੇ, ਇਹ ਨੀ ਅੱਜ ਕੱਲ ਦੇਖਦੀ ਨੀ, ਵਿਹਲੇ ਬਿਜ਼ੀ ਨੇ, ਵਿਹਲੇ, ਇਹਨਾਂ ਨੂੰ ਕੰਮ ਬਹੁਤ ਨੇ। ਸੋ ਇਹ ਕਹਿੰਦੇ ਵੀ ਸਾਨੂੰ ਜਿੰਨਾ ਕੰਮ ਹੈ ਹੋਰ ਕਿਸੇ ਨੂੰ ਨੀ ਹੈਗਾ, ਵੀ ਅਸੀਂ ਕੱਲ ਪਹਿਲੇ ਪਹੁੰਚ ਜਾਈਏ, ਕਰਨਾ ਇਹਨਾਂ ਨੂੰ ਕੁਛ ਵੀ ਨੀ ਹੁੰਦਾ ਉੱਥੇ।
1: ਨਹੀਂ ਇਹ ਗੱਲ ਤਾਂ ਹੈਗੀ ਆ। ਔਰ ਦੂਜੀ ਗੱਲ, ਜਿਹੜੀ ਸੜਕ ਦੇ ਉੱਤੇ ਚੱਲਣਾ ਆ ਨਾ
0: ਜੀ,
1: ਸੜਕ ਤੇ ਚੱਲਣਾ ਜਿਹੜਾ ਆ ਉਹ ਬਹੁਤ ਸਾਵਧਾਨੀ ਨਾਲ ਚੱਲਣਾ।
0: ਹਾਂ ਸਹੀ ਗੱਲ ਆ।
1: ਹਾਂ ਕਿਉਂਕਿ ਸੜਕ ਜਿਹੜੀ ਆ ਇਹ ਭਾਈ ਤੁਹਾਡੀ ਕੱਲਿਆਂ ਦੀ ਤੇ ਹੈ ਨੀ।
0: ਦੇਖੋ ਜੀ
1: ਹੈ
0: ਸੜਕ, ਦੇਖੋ ਇਹ ਨੀ ਕਹਿੰਦੀ ਤੁਸੀਂ ਰਫਤਾਰ ਤੇ ਨਾ ਕਰੋ, ਪਰ ਜਿੱਥੇ ਲੋੜ ਪੈਂਦੀ ਕਰੋ।
1: ਬਿਲਕੁਲ।
0: ਇਹ ਨੀ ਆ ਵੀ ਤੁਸੀਂ ਹਰ ਵੇਲੇ ਤੁਸੀਂ ਕੰਨ ਮਰੋੜੀ ਜਾਓ ਉਹਦਾ। ਸੋ ਇਸ ਕਰਕੇ ਬੰਦੇ ਨੂੰ ਦੇਖੋ, ਘਰ ਦੇ ਵਿੱਚ ਉਡੀਕਦਾ ਹੁੰਦਾ ਕੋਈ
1: ਜੀ,
0: ਤੁਹਾਨੂੰ ਵੀ ਉਡੀਕਦਾ ਆ, ਤਾਂ ਉਹਨਾਂ ਨੂੰ ਵੀ ਉਡੀਕਦਾ ਜਿਹਦੇ ਨਾਲ ਤੁਸੀਂ ਹਾਦਸਾ ਵਾਪਰ ਜਾਂਦਾ ਆ
1: ਜੀ।
0: ਸੋ ਦੋਹਾਂ ਚੀਜ਼ਾਂ ਦਾ, ਦੋਹਾਂ ਪਰਿਵਾਰਾਂ ਦਾ ਖਿਆਲ ਰੱਖਦੇ ਹੋਏ ਆਪਣੇ ਸੜਕ ਸੁਰੱਖਿਆ ਜਿਹੜੀ ਆ ਉਹਨੂੰ ਯਕੀਨੀ ਬਣਾਓ।
1: ਨਹੀਂ ਬਹੁਤ ਜ਼ਰੂਰੀ ਆ ਦੇਖੋ। ਔਰ ਦੂਜੀ ਗੱਲ ਜਿਹੜੀ ਤੁਸੀਂ ਆਹ ਗੱਲ ਕੀਤੀ ਆ ਨਾ, ਜਿਹੜੀ ਜ਼ਿਆਦਾ ਕਾਹਲੇ ਆ ਉਹ ਹੁੰਦੇ ਵਿਹਲੇ ਬਿਜ਼ੀ ਆ।
0: ਉਹੀ
1: ਹਨਾ, ਜਿਹੜਾ ਕੰਮਕਾਰ ਵਾਲਾ ਬੰਦਾ ਆ ਉਹਨੇ ਕੀ ਕਰਨਾ, ਉਹਨੂੰ ਪਤਾ ਆ ਇੰਨੇ ਥਾਂ ਮੈਂ ਇੱਥੋਂ ਆਪਣੇ ਦਫ਼ਤਰ ਜਾਣਾ ਜਾਂ ਕਿਤੇ ਖੇਤਾਂ ਚ ਜਾਣਾ ਜਾਂ ਕਿਤੇ ਹੋਰ ਸ਼ਹਿਰ ਜਾਣਾ, ਮੰਡੀ ਜਾਣਾ, ਕਿਤੇ ਵੀ ਜਾਣਾ, ਉਹਨੂੰ ਪਤਾ ਵੀ ਇੰਨਾ ਕੁ ਟਾਈਮ ਲੱਗਣਾ।
0: ਸਹੀ ਗੱਲ।
1: ਉਸ ਹਿਸਾਬ ਨਾਲ ਉਹ ਟਾਈਮ ਆਪਣਾ ਲੈ ਕੇ ਚੱਲਦਾ।
0: ਦੇਖੋ ਕੱਲ ਨੂੰ ਵੀ ਟਾਈਮ ਚਾਹੀਦਾ ਜੀ।
1: ਬਿਲਕੁਲ।
0: ਇਹ ਨੀ ਆ ਵੀ ਕੱਲ ਨੂੰ ਟਾਈਮ ਨੀ ਚਾਹੀਦਾ, ਸਮਾਂ ਹਰੇਕ ਨੂੰ ਚਾਹੀਦਾ ਹੁੰਦਾ, ਪਰ ਇਹ ਆ ਵੀ ਆਪਾਂ ਉਹ ਅਣਗਹਿਲੀਆਂ ਨਾ ਕਰੀਏ ਜਿਹੜੀ ਕਿਸੇ ਦਾ ਹਾਦਸਾ ਬਣ ਜਾਵੇ ਜਾਂ ਕਿਸੇ ਦੀ ਜਾਨ ਚਲੇ ਜਾਵੇ।
1: ਬਿਲਕੁਲ।
0: ਉਹ ਸਾਰੇ ਜਿਹੜੇ ਕਾਨੂੰਨੀ ਸਾਡੇ ਜੋ ਦਾਅ ਪੇਸ਼ ਹੈਗੇ ਆ ਸੜਕ ਤੇ ਚੱਲਣ ਦੇ, ਉਹ ਸਾਨੂੰ ਅਪਣਾਉਣੇ ਚਾਹੀਦੇ ਆ।
1: ਨਹੀਂ ਅਪਣਾਉਣੇ ਚਾਹੀਦੇ ਆ, ਉਹ ਜਿਹੜੇ ਨਿਯਮ ਬਣੇ ਹੋਏ ਆ ਸਾਡੇ
0: ਜੀ,
1: ਉਹ ਨਿਯਮ ਸਾਡੇ ਲਈ ਉਦਾਂ ਥੋੜੀ ਬਣੇ ਆ। ਸਾਡੇ ਹੁਣ ਕਹਿੰਦੇ ਆ ਵੀ ਖੱਬੇ ਹੱਥ ਚੱਲੋ, ਜੇ ਤੁਸੀਂ ਹੌਲੀ ਚੱਲਣਾ ਫੇਰ ਵੀ ਖੱਬੇ ਹੱਥ ਆਪਣਾ ਮੋਟਰਸਾਈਕਲ ਜਾਂ ਸਾਈਕਲ ਰੱਖੋ ਤਾਂ ਕਿ ਜਿਹਨੇ ਲੰਘਣਾ ਆ ਤੁਹਾਡੇ ਤੋਂ ਅੱਗੇ ਲੰਘ ਜੇ।
0: ਸਹੀ ਗੱਲ ਆ।
1: ਦੂਜਾ ਇਹ ਆ ਵੀ ਆਪਾਂ ਚਲੋ ਹੁਣ ਖੇਤੀਬਾੜੀ ਵਾਲੇ ਬੰਦੇ ਆ, ਖੇਤੀਬਾੜੀ ਦੇ ਵਿੱਚ ਇਹ ਹੁੰਦਾ ਵੀ ਸਾਡੇ ਕੋਲ ਜਿਹੜੇ ਸਾਧਨ ਆ ਟਰੈਕਟਰ ਆ ਟਰਾਲੀ ਆ ਉਹ ਥੋੜਾ ਥਾਂ ਜ਼ਿਆਦਾ ਘੇਰਦੀ ਆ
0: ਜੀ ਜੀ,
1: ਫੇਰ ਉਸ ਤੋਂ ਬਾਅਦ ਸਾਡੀ ਆਦਤ ਪੈ ਗਈ ਅਸੀਂ ਉਹਨੂੰ ਲੱਦੀ ਜਾਂਦੇ ਆ ਹਨਾ, ਅਸੀਂ ਉਹਦੇ ਉੱਤੇ ਸਮਾਨ ਆਲੇ ਦੁਆਲੇ ਨੂੰ ਲਟਕਾਇਆ ਹੀ ਹੁੰਦਾ ਤੱਕ।
0: ਸਹੀ ਗੱਲ।
1: ਹੁਣ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਆਪਣੀਆਂ ਹੁਣ ਪਿੰਡਾਂ ਦੇ ਵਿੱਚ ਆ ਉਹ ਕੋਈ ਐਡੀਆਂ ਖੁੱਲੀਆਂ ਤੇ ਹੈ ਨਹੀਂ
0: ਜੀ ਜੀ।
1: ਸੋ ਇਸ ਕਰਕੇ ਭਾਈ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਭਈ ਇੱਕ ਤੇ ਸਾਡੇ ਉਹ ਜਿਹੜੇ ਸਾਧਨ ਹੈਗੇ ਆ ਟਰੈਕਟਰ ਆ ਚਾਹੇ ਟਰਾਲੀ ਆ
0: ਜਾਂ ਓਵਰਲੋਡ ਨਾ ਕਰੋ,
1: ਓਵਰਲੋਡ ਨਾ ਕਰੋ
0: ਜੀ ਜੀ,
1: ਉਹਨਾਂ ਦੇ ਥਾਂ ਵੀ ਘੇਰਨੀ ਆ ਤੇ ਕਿਸੇ ਨੇ ਲੰਘਣ ਵਾਲੇ ਨੂੰ ਥਾਂ ਜਿਹੜੀ ਆ ਬਚਣੀ ਚਾਹੀਦੀ।
0: ਕਿਸੇ ਨੂੰ ਕਾਲ ਹੁੰਦੀ ਜਾਣ ਦੀ, ਐਮਰਜੈਂਸੀ ਹੁੰਦੀ ਆ।
1: ਬਿਲਕੁਲ।
0: ਸੋ ਕਈ ਵਾਰੀ ਉਹ ਜਾ ਹਾਦਸੇ ਵਾਪਰੇ ਹੁੰਦੇ ਆ, ਆਪਾਂ ਨੂੰ ਐਮਰਜੈਂਸੀ ਹਸਪਤਾਲ ਪਹੁੰਚਾਉਣਾ ਹੋਵੇ ਕਿਸੇ ਨੂੰ,
1: ਬਿਲਕੁਲ
0: ਕੰਮਰੇਜ਼ ਹੀ ਹੈਗਾ ਆ, ਤਾਂ ਉਹ ਕਈ ਵਾਰੀ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ, ਇਹ ਵੀ ਕਾਰਨ ਬਣਦੇ ਹਾਦਸਿਆਂ ਦਾ। ਔਰ ਰਾਤ ਨੂੰ, ਰਾਤ ਵੇਲੇ ਕਹਿੰਦੇ ਅੱਜ ਕੱਲ੍ਹ ਰਿਫਲੈਕਟਰ ਜਿਹੜੇ ਆ ਸਰਕਾਰ ਕਹਿੰਦੀ ਉਹ ਲਵਾ ਕੇ ਜ਼ਰੂਰ ਚੱਲੋ।
1: ਬਿਲਕੁਲ।
0: ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ।
1: ਹਾਂ, ਕਿਉਂਕਿ ਹਨੇਰੇ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਆਪਾਂ ਤੁਰਦੇ ਆ ਜਾਂ ਕਿੱਦਾਂ ਆ। ਉਹਦੇ ਲਈ ਇਹ ਬਹੁਤ ਜ਼ਰੂਰੀ ਆ ਹਾ ਜਿਹੜੀ ਤੁਸੀਂ ਗੱਲ ਕੀਤੀ ਆ। ਇਹਦੇ ਨਾਲ ਨਾਲ ਨਾ ਜਿਹੜੇ ਆਪਣੇ ਹੋਰ ਵੀ ਜਿੱਦਾਂ ਆਪਾਂ ਕਹਿ ਲਈਏ ਪਈ ਮਸ਼ੀਨਾਂ ਵੀ ਆ
0: ਜੀ
1: ਆਪਣੀਆਂ ਖੇਤੀਬਾੜੀ ਵਾਲੀਆਂ, ਉਹਨਾਂ ਦੇ ਵਿੱਚ ਵੀ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਤੋਂ ਵੀ ਜੇ ਅਸੀਂ ਥੋੜੀ ਜਿਹੀ ਸਾਵਧਾਨੀ ਵਰਤੀਏ, ਉਹਨਾਂ ਦੀ ਦੇਖਭਾਲ ਵੀ ਕਰੀਏ, ਤੇ ਜਦੋਂ ਅਸੀਂ ਉਹਨਾਂ ਨੂੰ ਵਰਤਣਾ ਉਦੋਂ ਸਾਵਧਾਨੀ ਨਾਲ ਉਹਨਾਂ ਨੂੰ ਚਲਾਈਏ, ਤਾਂ ਉਹ ਵੀ ਸਾਨੂੰ ਹਾਦਸਿਆਂ ਤੋਂ ਜਿਹੜੀ ਉਹ ਬਚਾ ਲੈਂਦੀਆਂ।
0: ਦੇਖੋ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਵੀ ਆ ਵੀ ਜ਼ਰੂਰੀ ਹੁੰਦੀ।
1: ਬਿਲਕੁਲ।
0: ਕਈ ਵਾਰੀ ਆਪਾਂ ਸਾਂਭ ਸੰਭਾਲ ਨਹੀਂ ਕਰਦੇ ਆ ਤਾਂ ਉਹ ਵੀ ਹਾਦਸਿਆਂ ਦਾ ਕਾਰਨ ਬਣਦੀ ਆ।
1: ਬਿਲਕੁਲ ਬਣਦੀ ਆ। ਕਹਿੰਦੇ ਹੁੰਦੇ ਆ ਵੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ।
0: ਸਹੀ ਗੱਲ।
1: ਸੋ ਇਸ ਕਰਕੇ ਥੋੜਾ ਜਿਹਾ ਧਿਆਨ ਦੇ ਨਾਲ ਸਾਰਾ ਕੁਝ ਕਰਨਾ ਚਾਹੀਦਾ, ਸੜਕ ਤੇ ਵੀ ਧਿਆਨ ਨਾਲ ਤੁਰੋ, ਕੰਮ ਕਾਰ ਵੀ ਧਿਆਨ ਨਾਲ ਕਰੋ। ਤੇ ਹੁਣ ਫਿਰ ਇੱਕ ਗੀਤ ਹੋ ਜਾਏ।
0: ਹੋ ਜਾਏ ਜੀ ਫਿਰ।
2: ਝੁੱਕੀ ਮੁੱਠੀ ਚਮਕ ਤੇ ਨਹੀਂ ਉਡੁੱਲੀ ਦਾ, ਨਹੀਂ ਉਡੁੱਲੀ ਦਾ।

ਰੱਬ ਹੀ ਕਰਾਵੇ ਤਾਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਵੀਰੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ।

0: ਹਾਂਜੀ ਤੇਜਾ ਸਿੰਘ ਜੀ।
1: ਹਾਂਜੀ ਸ਼ਿੰਗਾਰਾ ਸਿੰਘ ਜੀ, ਇੱਦਾਂ ਆ ਬਈ ਆਪਣੇ ਨਾ ਆਜ਼ਾਦੀ ਦੇ ਬਾਰੇ ਆਪਾਂ ਜਦੋਂ ਗੱਲ ਕਰਦੇ ਆ
0: ਜੀ,
1: ਉਹਦੇ ਬਾਰੇ ਇੱਕ ਆਪਣੇ ਕੋਲ ਵਾਰਤਾ ਹੈਗੀ ਆ
0: ਜੀ,
1: ਆਜ਼ਾਦੀ ਸੰਗਰਾਮ ਤੇ ਕਕੋਰੀ ਕਾਂਡ।
0: ਅੱਛਾ ਜੀ,
1: ਇਹ ਆਪਾਂ ਪਹਿਲਾਂ ਸੁਣੀਏ।
0: ਸੁਣਾਓ ਜੀ।

5 ਸਾਲ ਦੀ ਸਖਤ ਸਜ਼ਾ ਵੀ ਦਿੱਤੀ ਗਈ। ਜੇਲ ਤੋਂ ਵਾਪਸ ਆ ਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਦੇਸ਼ ਸੇਵਾ ਨੂੰ ਅਰਪਣ ਕਰ ਦਿੱਤਾ। ਇਸ ਕਾਂਡ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਜਾਂਚ ਕਮੇਟੀ ਬਿਠਾ ਦਿੱਤੀ। ਸੀਆਈਡੀ ਅਫਸਰ ਹਾਰਟਨ ਨੂੰ ਜਾਂਚ ਵਿੱਚ ਲਗਾ ਦਿੱਤਾ। ਉਸ ਨੂੰ ਪਤਾ ਸੀ ਕਿ ਇਹ ਕ੍ਰਾਂਤੀਕਾਰੀਆਂ ਦਾ ਹੀ ਕੰਮ ਹੈ। ਕੁਝ ਸਮੇਂ ਬਾਅਦ ਮੇਰਠ ਵਿੱਚ ਹੋਣ ਵਾਲੀ ਬੈਠਕ ਬਾਰੇ ਉਸ ਨੂੰ ਪਤਾ ਲੱਗ ਗਿਆ ਤੇ ਉਸਨੇ ਛਾਨਬੀਨ ਸ਼ੁਰੂ ਕਰ ਦਿੱਤੀ। ਸਤੰਬਰ ਆਉਂਦੇ ਆਉਂਦੇ ਗ੍ਰਿਫਤਾਰੀਆਂ ਵੀ ਹੋ ਗਈਆਂ। ਰਜਿੰਦਰ ਨਾਥ ਲਹਿਰੀ ਨੂੰ ਬੰਬ ਕਾਂਡ ਵਿੱਚ 10 ਸਾਲ ਦੀ ਸਜ਼ਾ ਹੋਈ। ਅਸ਼ਫਾਕ ਉੱਲਾ ਖਾਂ ਤੇ ਸਤਿੰਦਰ ਨਾਥ ਸਨਿਆਲ ਨੂੰ ਵੀ ਫੜ ਲਿਆ ਗਿਆ। ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਹੈਮਿਲਟਨ ਨੇ ਕਿਹਾ ਸੀ ਕਿ ਇਹ ਸਾਰੇ ਨੌਜਵਾਨ ਦੇਸ਼ ਭਗਤ ਨੇ, ਚਾਹੇ ਇਨ੍ਹਾਂ ਨੇ ਆਪਣੇ ਫਾਇਦੇ ਲਈ ਕੁਝ ਨਹੀਂ ਕੀਤਾ। ਅਗਰ ਇਹ ਜਵਾਨ ਕਹਿ ਦੇਣ ਕਿ ਉਨ੍ਹਾਂ ਨੂੰ ਆਪਣੇ ਕੀਤੇ ਕੰਮ ਤੇ ਪਛਤਾਵਾ ਹੈ ਤਾਂ ਸਜ਼ਾ ਵਿੱਚ ਰਿਆਇਤ ਦਿੱਤੀ ਜਾ ਸਕਦੀ ਹੈ। ਇਹ ਮੁਕੱਦਮਾ ਕਲਕੱਤਾ ਦੇ ਬੀ ਕੇ ਚੌਧਰੀ ਨੇ ਲੜਿਆ। ਕਕੋਰੀ ਕਾਂਡ ਦਾ ਇਤਿਹਾਸਿਕ ਮੁਕੱਦਮਾ ਲਗਭਗ 10 ਮਹੀਨੇ ਤੱਕ ਲਖਨਊ ਦੀ ਅਦਾਲਤ ਰਿੰਗ ਥੀਏਟਰ, ਜੋ ਕਿ ਹੁਣ ਮੁੱਖ ਡਾਕਖਾਨਾ ਹੈ, ਵਿੱਚ ਲੜਿਆ ਗਿਆ ਸੀ। ਇਸ ਤੇ ਸਰਕਾਰ ਦਾ 10 ਲੱਖ ਰੁਪਇਆ ਖਰਚ ਹੋਇਆ ਤੇ ਇਸ ਟ੍ਰੇਨ ਡਕੈਤੀ ਵਿੱਚ 4,601 ਰੁਪਏ ਲੁੱਟੇ ਗਏ ਸਨ। ਡਕੈਤ ਖਾਕੀ ਕਮੀਜ, ਹਾਫ ਪੈਂਟ ਪਾ ਕੇ ਤੇ ਸੰਖਿਆ ਵਿੱਚ 25 ਦੱਸੇ ਜਾਂਦੇ ਸਨ, ਪਰ ਅਸਲ ਵਿੱਚ ਵਾਰਦਾਤ ਵਿੱਚ 10 ਆਦਮੀ ਹੀ ਸ਼ਾਮਲ ਹੋਏ ਸਨ। ਪਰ ਸ਼ੱਕ ਦੇ ਆਧਾਰ ਤੇ 40 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 17 ਦਸੰਬਰ 1927 ਨੂੰ ਰਜਿੰਦਰ ਨਾਥ ਲਹਿਰੀ ਨੂੰ ਗੋਂਡਾ ਨਾਮਕ ਸਥਾਨ ਤੇ ਫਾਂਸੀ ਦਿੱਤੀ ਗਈ। 19 ਦਸੰਬਰ ਨੂੰ ਰਾਮ ਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਵਿਖੇ ਫਾਂਸੀ ਦਿੱਤੀ ਗਈ। ਫਾਂਸੀ ਤੋਂ ਪਹਿਲਾਂ ਉਹਨਾਂ ਨੇ ਬੜੇ ਜੋਸ਼ ਨਾਲ ਵੰਦੇ ਮਾਤਰਮ ਦੇ ਨਾਰੇ ਲਗਾਏ ਤੇ ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਇਹ ਸ਼ਬਦ ਬੋਲੇ, ਮਾਲਕ ਤੇਰੀ ਰਜ਼ਾ ਰਹੇ ਔਰ ਤੂੰ ਹੀ ਤੂੰ ਰਹੇ, ਬਾਕੀ ਨਾ ਮੈਂ ਰਹੂ ਨਾ ਮੇਰੀ ਆਰਜ਼ੂ ਰਹੇ, ਜਬ ਤੱਕ ਕਿ ਤਨ ਮੇ ਜਾਨ ਰਗੋਂ ਮੇ ਲਹੂ ਰਹੇ, ਤੇਰੀ ਹੀ ਜ਼ਿਕਰੇ ਯਾਰ ਤੇਰੀ ਹੀ ਜੁਸਤਜੂ ਰਹੇ। ਅਸ਼ਫਾਕ ਉੱਲਾ ਖਾਂ ਨੂੰ ਫੈਜ਼ਾਬਾਦ ਤੇ ਰੋਸ਼ਨ ਸਿੰਘ ਨੂੰ ਇਲਾਹਾਬਾਦ ਦੀ ਜੇਲ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ। ਇਹ ਮਸ਼ਹੂਰ ਗਜ਼ਲ ਰਾਮ ਪ੍ਰਸਾਦ ਬਿਸਮਿਲ ਨੇ ਜੇਲ ਤੋਂ ਪੁਲਿਸ ਦੀ ਗੱਡੀ ਵਿੱਚ ਅਦਾਲਤ ਜਾਂਦਿਆਂ ਹੋਇਆਂ ਤੇ ਅਦਾਲਤ ਵਿੱਚ ਜੱਜ ਨੂੰ ਚਿੜਾਉਂਦੇ ਹੋਏ ਗਾਈ ਸੀ। ਬਿਸਮਿਲ ਖਾਂ ਦੀ ਸ਼ਹਾਦਤ ਤੋਂ ਬਾਅਦ ਇਹ ਕਵਿਤਾ ਸਾਰੇ ਕ੍ਰਾਂਤੀਕਾਰੀਆਂ ਲਈ ਇੱਕ ਮੰਤਰ ਹੀ ਬਣ ਗਈ ਸੀ। ਬ੍ਰਿਟਿਸ਼ ਸਰਕਾਰ ਨੇ ਕਕੋਰੀ ਸਾਜਿਸ਼ ਦੇ ਮੁੱਖ ਦੋਸ਼ੀਆਂ ਨੂੰ ਫਾਂਸੀ ਦਿੱਤੀ, ਪਰ ਇਸ ਕੇਸ ਨੇ ਸੈਂਕੜੇ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਆਜ਼ਾਦੀ ਦੇ ਕਾਰਨਾਂ ਲਈ ਆਪਣਾ ਸਭ ਕੁਝ ਵਾਰ ਦੇਣ ਲਈ ਪ੍ਰੇਰਿਤ ਕਰਕੇ ਆਜ਼ਾਦੀ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰ ਦਿੱਤਾ ਤੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਮਿਲਿਆ, ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਲਹੂ ਵਹਾਣਾ ਪਏਗਾ, ਜੋ ਦੇਸ਼ ਦੀ ਖਾਤਰ ਜਿਉਂਦੇ ਮਰਦੇ ਨੇ ਉਹਨਾਂ ਨੂੰ ਸੀਸ ਟਕਾਣਾ ਪਏਗਾ, ਵੀਰਤਾ ਦੀ ਪਰੰਪਰਾ ਨੂੰ ਅੱਗੇ ਵਧਾਉਣਾ ਹੈ ਤਾਂ ਹਰ ਭਾਰਤੀ ਨੂੰ ਦੇਸ਼ ਲਈ ਜੀਣਾ ਸਿੱਖਣਾ ਪਏਗਾ। ਹੁਣ ਇਸ ਨੂੰ ਕਕੋਰੀ ਟ੍ਰੇਨ ਐਕਸ਼ਨ ਦਾ ਨਾਮ ਦਿੱਤਾ ਹੈ। ਇੱਥੇ ਹਰ ਸਾਲ 19 ਦਸੰਬਰ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਕਕੋਰੀ ਕਾਂਡ ਨੂੰ ਯਾਦਗਾਰ ਬਣਾਏ ਰੱਖਣ ਲਈ ਇਸ ਘਟਨਾ ਸਥਲ ਨੂੰ ਸ਼ਹੀਦ ਸਮਾਰਕ

0: हां जी तेजा सिंह जी, खेतीबाड़ी जिहड़ी आ ना शिंकारा सिंह जी, इहदे विच जिहड़ी वनगी है आपां उही फसलां मुड़ मुड़ बीजी जांदे आ, जदके साडे कोल होर बहुत कुछ इदां दा हैगा जिहदे नाल असीं होर जिहड़ियां आपणियां रवायती फसलां आ उहनां नूं छड्ड के आपां दूजियां फसलां ਕਾਸ਼ਤ ਕਰ ਸਕਦੇ ਆ ਤੇ ਅੰਤਰ ਫਸਲਾਂ ਵੀ ਉਹਨਾਂ ਚ ਬੀਜ ਸਕਦੇ ਆ। ਉਹਦੇ ਚ ਇੱਕ ਹੈਗਾ ਪਾਪੂਲਰ ਦੀ ਕਾਸ਼ਤ।
1: ਅੱਛਾ ਜੀ,
0: ਇਸ ਵਿਸ਼ੇ ਦੇ ਉੱਤੇ ਡਾਕਟਰ ਅੰਕੁਰਪ੍ਰੀਤ ਹੁਣੀ ਸਾਡੇ ਕੋਲ ਪਹੁੰਚੇ ਸੀਗੇ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ।
1: ਅੱਛਾ ਜੀ, ਸੁਣੋ ਜੀ।
2: ਡਾਕਟਰ ਅੰਕੁਰਦੀਪ ਜੀ, ਤੁਸੀਂ ਕ੍ਰਿਸ਼ੀ

0: ਕਿਸਾਨ ਕੇਂਦਰ ਰੋਪੜ ਤੋਂ ਸਾਡੇ ਕੋਲ ਆਏ ਹੋ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀ ਆਇਆਂ ਕਹਿੰਦੇ ਆ। ਡਾਕਟਰ ਸਾਹਿਬ, ਅੱਜ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨੀਆਂ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੀ ਖੇਤੀ ਦੇ ਵਿਚ ਵੰਨ ਸੁਵੰਨਤਾ ਦੀ ਬੜੀ ਜ਼ਰੂਰਤ ਹੈ, ਔਰ ਖਾਸ ਕਰਕੇ ਖੇਤੀ ਜਦੋਂ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਸਿੱਧੇ ਤੌਰ ਤੇ ਤਾਂ ਜੰਗਲਾਤ ਜਿਹੜਾ ਹੈ ਮੁਨਾਸਿਬ ਨਹੀਂ ਹੈ, ਹੁਣ ਸਾਨੂੰ ਜੰਗਲਾਤ ਵੀ ਉਹ ਪੈਦਾ ਕਰਨਾ ਪੈਣਾ ਹੈ ਜਿੱਥੋਂ ਸਾਨੂੰ ਕੋਈ ਨਾ ਕੋਈ ਵਟਕ ਹੈ, ਜਿੱਥੋਂ ਸਾਨੂੰ ਚਾਰ ਪੈਸੇ ਮਿਲਦੇ ਹੈ, ਔਰ ਜਿਨ੍ਹਾਂ ਦੇ ਵਿਚ ਆਪਾਂ ਸਾਰੇ ਜਾਣਦੇ ਕਿ ਪਾਪੂਲਰ ਜਿਹੜੀ ਇੱਕ ਫਸਲ ਪਿਛਲੇ ਸਮੇਂ ਤੋਂ ਕਾਫ਼ੀ ਪ੍ਰਚਲਿਤ ਹੋ ਰਹੀ ਹੈ। ਤਾਂ ਥੋੜਾ ਜਿਹਾ ਸਭ ਤੋਂ ਪਹਿਲਾਂ ਇਹੀ ਹੈ ਕਿ ਪਾਪੂਲਰ ਦੀ ਜੇ ਆਪਾਂ ਅੱਜ ਦੀ ਖੇਤੀ ਦੇ ਮਹੱਤਵ ਨੂੰ ਸਮਝਣਾ ਹੋਵੇ, ਅੱਜ ਦੀ ਖੇਤੀਬਾੜੀ ਚ ਇਸ ਫਸਲ ਦੇ ਮਹੱਤਵ ਨੂੰ ਸਮਝਣਾ ਹੋਵੇ, ਕਿੰਨੀ ਕੁ ਜਿਹੜੀ ਲਾਹੇਮੰਦ ਫਸਲ ਹੈ ਪੰਜਾਬ ਦੀ ਜ਼ਿੰਮੇਵਾਰੀ ਵਿਚ।
1: ਪਾਪੂਲਰ ਜੀ ਜਿਹੜਾ ਹੈ ਕਾਫੀ ਤੇਜ਼ ਵਾਧੇ ਵਾਲਾ ਰੁੱਖ ਆ, ਜਿਹੜਾ ਕਿ ਸਾਨੂੰ 5 ਤੋਂ ਲੈ ਕੇ 8 ਸਾਲ ਤੱਕ ਲੱਕੜ ਦੇ ਦਿੰਦਾ ਹੈ। ਸੋ ਇਹਦਾ ਫਸਲਾਂ ਨਾਲ ਬਹੁਤ ਵਧੀਆ ਸੁਮੇਲ ਹੁੰਦਾ ਹੈ, ਜਿਹਦੇ ਨਾਲ ਆਪਾਂ ਇਹਨੂੰ ਨਾਰਮਲ ਜਿਹੜੀ ਖੇਤੀ ਕਰਦੇ ਹਾਂ ਉਹਦੇ ਨਾਲ ਵਧੀਆ ਕਾਸ਼ਤ ਕਰ ਸਕਦੇ ਹਾਂ ਤੇ ਵਧੀਆ ਇੱਥੋਂ ਜਿਹੜੀ ਇਨਕਮ ਹੈਗੀ ਉਹ ਲੈ ਸਕਦੇ ਹਾਂ।
0: ਇਹਦੀ ਜਦੋਂ ਆਪਾਂ ਲੱਕੜ ਦੀ ਗੱਲ ਕਰਦੇ ਹਾਂ, ਕਿਉਂਕਿ ਕੋਈ ਵੀ ਫਸਲ ਜਿਹੜੀ ਪ੍ਰਚਲਿਤ ਇਹ ਹੁੰਦੀ ਹੈ ਕਿ ਉਹਦੀ ਵਪਾਰਕ ਸਮਰੱਥਾ ਕਿੰਨੀ ਹੈ।
1: ਹਾਂਜੀ,
0: ਤੇ ਅੱਜ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਵੀ ਵਪਾਰਕ ਸਮਰੱਥਾ ਵਾਲੀਆਂ ਫਸਲਾਂ ਹੈ ਉਹਨਾਂ ਦਾ ਮੰਡੀ ਸਾਨੂੰ ਭਾਅ ਵੀ ਮਿਲ ਜਾਂਦਾ, ਖਜਰ ਖੁਆਰੀ ਵੀ ਜਿਹੜੀ ਹੈ ਨਹੀਂ ਹੁੰਦੀ। ਥੋੜਾ ਜਿਹਾ ਜ਼ਿਮੀਦਾਰਾਂ ਦੀ ਜਾਣਕਾਰੀ ਲਈ ਜਾਣਨਾ ਚਾਹਾਂਗੇ ਕਿ ਜਿਹੜੀ ਪਾਪੂਲਰ ਦੀ ਲੱਕੜ ਹੈ ਜਾਂ ਪਾਪੂਲਰ ਦੀ ਤਿਆਰ ਲੱਕੜ ਹੈ ਤੇ ਇਹਦਾ ਕਿੰਨਾ ਕੁ ਜ਼ਿਆਦਾ ਮੰਡੀ ਜਿਹੜੀ ਮੰਡੀਕਾਰੀ ਨੂੰ ਲੈ ਕੇ ਇਹਦਾ ਭਵਿੱਖ ਕੀ ਹੈ?
1: ਜਿਹੜਾ ਪਾਪੂਲਰ ਦਾ ਰੁੱਖ ਹੈ ਜੀ, ਇਹ ਜ਼ਿਆਦਾਤਰ ਪਲਾਈਵੁੱਡ ਇੰਡਸਟਰੀ ਵਿਚ ਹੀ ਕੰਮ ਆਉਂਦਾ ਆ। ਸੋ ਯਮੁਨਾ ਨਗਰ ਹੋ ਗਿਆ ਜਾਂ ਜਿਹੜੀਆਂ ਲੋਕਲ ਪਲਾਈਵੁੱਡ ਇੰਡਸਟਰੀਆਂ ਹੈਗੀਆਂ ਉਹ ਪਾਪੂਲਰ ਦੀ ਜਿਹੜੀ ਹੈਗੀ ਲੱਕੜ ਉਹ ਲੈਂਦੀਆਂ ਨੇ। ਸੋ ਇਹ ਇੱਕ ਜਿਹੜੇ ਕਿੱਲੇ ਵਿਚੋਂ ਆਪਣਾ 500-600 ਤੋਂ 700 ਜੇ ਵਧੀਆ ਦੇਖਭਾਲ ਕਰਦੇ ਹਾਂ ਤਾਂ 700 ਤੱਕ ਵੀ ਇਹਦੀ ਪਰ ਕੁਇੰਟਲ ਹੋ ਜਾਂਦੀ ਆ ਇੱਕ ਏਕੜ ਚੋਂ। ਤੇ ਅੱਜ ਕੱਲ ਜਿਹੜਾ ਰੇਟ ਚੱਲ ਰਿਹਾ 900 ਪਰ ਕੁਇੰਟਲ ਹੈਗਾ, 900 ਤੋਂ ਲੈ ਕੇ 1100-1200 ਤੱਕ ਵੇਰੀ ਕਰਦਾ ਆ। ਸੋ ਇਹਦੀ ਜੇ ਦੇਖਦੇ ਹਾਂ ਅੱਜ ਦੇ ਸਮੇਂ ਵਿਚ ਕਾਫੀ ਵਧੀਆ ਤੁਹਾਨੂੰ ਇਨਕਮ ਹੋ ਸਕਦੀ ਆ।
0: ਅੱਛਾ ਅੰਕੁਰਦੀਪ ਜੀ, ਇੱਕ ਗੱਲ ਇਹ ਹੈ ਕਿ ਦੇਖੋ ਤੁਸੀਂ ਜਿੱਦਾਂ ਜ਼ਿਕਰ ਵੀ ਕੀਤਾ ਹੈ ਕਿ ਇਹ 7-8 ਸਾਲ ਦੇ ਬਾਅਦ ਸਾਨੂੰ ਜਾ ਕੇ ਇਹਦੀ ਲੱਕੜ ਨੇ ਮਿਲਣਾ ਹੈ। 7-8 ਸਾਲ ਦੇ ਵਿਚ ਸਾਨੂੰ ਇਹ ਵੀ ਹੁੰਦਾ ਕਿ ਅਸੀਂ ਆਮਦਨ ਜਿਹੜੀ ਆ ਉਹ 7-8 ਸਾਲ ਬਾਅਦ ਮਿਲਣੀ ਹੈ, ਤੇ ਉਸ ਸਮੇਂ ਦੇ ਵਿਚ ਸਾਨੂੰ ਹੋਰ ਫਸਲਾਂ ਦੀ ਜਿੱਦਾਂ ਆਪਾਂ ਕਹਿੰਦੇ ਇੰਟਰਕ੍ਰੋਪਿੰਗ ਦੀ ਗੱਲ ਕਰਦੇ ਹਾਂ, ਇਹਦੇ ਚ ਕਿੰਨੀ ਕੁ ਸੰਭਾਵਨਾ ਹੈ ਤੇ ਕਿਹੜੀਆਂ ਫਸਲਾਂ ਲਈਆਂ ਜਾ ਸਕਦੀਆਂ?
1: ਬਿਲਕੁਲ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗੀ ਕਿ ਇਹਦੀ ਵੈਸੇ ਹੀ ਉਮਰ ਹੈਗੀ 6-8 ਸਾਲ, ਬਟ ਜਦੋਂ ਆਪਾਂ ਇਹਦੀ ਵਧੀਆ ਢੰਗ ਨਾਲ ਉਹ ਦੇਖਭਾਲ ਕਰਦੇ ਹਾਂ ਤਾਂ ਸਾਨੂੰ ਇਹ ਨਾਰਮਲ ਤੌਰ ਤੇ 5-6 ਸਾਲ ਵਿਚ ਲੱਕੜ ਵਧੀਆ ਦੇ ਦਿੰਦੇ ਆ। ਜਦੋਂ ਇਹਦਾ 75 ਸੈਂਟੀਮੀਟਰ ਦਾ ਘੇਰਾ ਹੋ ਜਾਣਾ ਉਦੋਂ ਆਪਾਂ ਇਹ ਸੇਲ ਕਰ ਸਕਦੇ ਹਾਂ। ਸੋ ਜਿਹੜਾ ਇਹਦੇ ਵਿਚ ਸਮਾਂ ਹੈਗਾ ਆ, ਮਤਲਬ ਪਹਿਲੇ ਸਾਲ ਤੋਂ ਲੈ ਕੇ 5ਵੇਂ ਸਾਲ ਤੱਕ, ਇਹ ਚ ਆਪਾਂ ਹਾੜੀ ਦੀ ਕੋਈ ਵੀ ਫਸਲ ਲਾ ਸਕਦੇ ਹਾਂ। ਸਾਉਣੀ ਦੇ ਸਮੇਂ ਸਿਰਫ ਆਪਾਂ ਝੋਨੇ ਨੂੰ ਛੱਡ ਕੇ ਬਾਕੀ ਜਿਹੜੀਆਂ ਫਸਲਾਂ ਹੈਗੀਆਂ ਉਹ ਲਗਾ ਸਕਦੇ ਹਾਂ ਤੇ ਉਹਨਾਂ ਤੋਂ ਆਪਾਂ ਜਿਹੜੀ ਆਮਦਨ ਸਲਾਨਾ ਉਹ ਲੈ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਸਲਾਨਾ ਫਸਲਾਂ ਹੈਗੀਆਂ ਜਿਵੇਂ ਹਲਦੀ ਹੋ ਗਈ, ਗੰਨਾ ਹੋ ਗਿਆ, ਇਹ ਤੋਂ ਵੀ ਵਧੀਆ ਆਮਦਨ ਹੋ ਜਾਂਦੀ ਆ। ਇਹ ਵੀ
0: ਦੋਨਾਂ ਦਾ ਆਪਸ ਦੇ ਵਿਚ ਕੋਈ ਇਹ ਵੀ ਧਿਆਨ ਰੱਖਣਾ ਪੈਣਾ ਹੈ ਕਿ ਆਪਾਂ ਨੂੰ ਕਾਸ਼ਤ ਕਰਨ ਲੱਗੇ ਧਿਆਨ ਰੱਖਣਾ ਪੈਣਾ ਹੈ ਕਿ ਜੇ ਆਪਾਂ ਇੰਟਰਕ੍ਰੋਪਿੰਗ ਕਰਨੀ ਹੈ ਆਪਾਂ, ਕਿਉਂਕਿ ਹਰ ਫਸਲ ਦੀ ਲੋੜ ਅਲੱਗ ਹੈ, ਪਾਪੂਲਰ ਦੀ ਲੋੜ ਅਲੱਗ ਹੈ, ਸਾਉਣੀ ਦੀਆਂ ਫਸਲਾਂ ਦੀ ਅਲੱਗ ਹੈ, ਹਾੜੀ ਦੀਆਂ ਫਸਲਾਂ ਦੀ ਅਲੱਗ ਹੈ, ਤੇ ਇਹਦਾ ਕਿੱਦਾਂ ਜਿਹੜੀ ਵਿਉਂਤ ਲੇਆਊਟ ਆਪਾਂ ਕਿੱਦਾਂ ਬਣਾਉਣੇ ਆ ਤਾਂ ਕਿ ਅੱਗੇ ਖੱਜਲ ਖੁਆਰੀ ਨਾ ਹੋਵੇ, ਅੱਗੇ ਜਾ ਕੇ ਸਾਡਾ ਜਿਹੜਾ ਰਲਾ ਫਸਲ ਦਾ ਜਿਹੜਾ ਉਹ ਨੁਕਸਾਨ ਨਾ ਕਰੇ?
1: ਹਾਂਜੀ, ਦੇਖੋ ਜੀ, ਇਹ ਸਭ ਤੋਂ ਪਹਿਲੀ ਗੱਲ ਆ ਆਉਂਦੀ ਹੈ ਕਿ ਆਪਾਂ ਜਿਹੜੇ ਪਾਪੂਲਰ ਦੇ ਬੂਟੇ ਖੇਤ ਵਿਚ ਲਗਾਉਣੇ ਆ, ਬਹੁਤੇ ਨੇੜੇ ਨਹੀਂ ਲਗਾਉਣੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀ ਹੈ ਕਿ ਆਪਾਂ 8x2 ਮੀਟਰ ਤੇ ਬੂਟੇ ਲਾਈਏ, ਜਿਹੜਾ ਕਿ ਫੁੱਟਾਂ ਚ ਦੇਖਦੇ ਹਾਂ ਤਾਂ 26 ਫੁੱਟ ਲਾਈਨ ਤੋਂ ਲਾਈਨ ਦਾ ਤੇ ਬੂਟੇ ਤੋਂ ਬੂਟੇ ਦਾ ਲਗਭਗ 8 ਫੁੱਟ ਹੋ ਜਾਂਦਾ। ਇਹਦੇ ਨਾਲ ਕੀ ਆ ਕਿ ਬੂਟੇ ਨੂੰ ਜਿਹੜੀ ਗਰੋਥ ਕਰਨ ਲਈ ਜਿਹੜੀ ਆਪਾਂ ਵਿਚ ਫਸਲ ਲਗਾਉਂਦੇ ਆ ਉਹਦਾ ਝਾੜ ਜਿਹੜਾ ਉਹ ਵਧੀਆ ਹੋ ਜਾਂਦਾ ਆ ਤੇ ਝਾੜ ਚ ਜ਼ਿਆਦਾ ਗਿਰਾਵਟ ਨਹੀਂ ਆਉਂਦੀ ਤੇ ਦੂਸਰਾ ਬੂਟੇ ਦੀ ਗਰੋਥ ਵੀ ਵਧੀਆ ਹੁੰਦੀ। ਜੇ ਆਪਾਂ 1 ਕਿੱਲੇ ਵਿਚ 200 ਬੂਟੇ ਲਗਾਉਂਦੇ ਆ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਫਸਲਾਂ ਦੀ ਆਮਦਨ ਵੀ ਵਧੀਆ ਆਊਗੀ ਤੇ ਬੂਟੇ ਵੀ ਵਧੀਆ ਗਰੋ ਕਰੂਗੇ। ਜੇ ਆਪਾਂ 1 ਕਿੱਲੇ ਵਿਚ ਹੀ ਬਹੁਤ ਜ਼ਿਆਦਾ ਨੇੜੇ ਬੂਟੇ ਲਗਾ ਲੈਂਦੇ ਆ, 300 ਲਗਾ ਲੈਂਦੇ ਆ, 350 ਲਗਾ ਲਈਏ ਤਾਂ ਉਹਦੇ ਨਾਲ ਸਾਡੀ ਫਸਲ ਤਾਂ ਵਿਚ ਹੋਣੀ ਨਹੀਂ ਹੈਗੀ, ਦੂਸਰਾ ਜਿਹੜੇ ਬੂਟੇ ਦੀ ਗਰੋਥ ਆ ਉਹ ਵੀ ਘੱਟ ਹੋਊਗੀ, ਬੂਟੇ ਵੀ ਬਰੀਕ ਹੋਣਗੇ। ਸੋ ਉੱਤਰ ਦੱਖਣ ਦਿਸ਼ਾ ਵਿਚ ਆਪਾਂ ਲਾਈਨਾਂ ਲਗਾਉਣੀਆਂ ਪਾਪੂਲਰ ਦੀਆਂ ਤੇ ਉਹਦੇ ਵਿਚ ਜਿਹੜੀ ਆਪਾਂ ਦੂਰੀ ਜਿੱਦਾਂ ਮੈਂ ਦੱਸੀ 26x8 ਫੁੱਟ ਰੱਖਣੀ ਆ।
0: ਅੱਛਾ, ਕਈ ਜਿਹੜੀਆਂ ਕਹਿੰਦੇ ਹੁੰਦੇ ਨੇ ਭਰਮ ਭੁਲੇਖੇ ਹੈ, ਜਿਹੜਾ ਸਫਾਈ ਦੀ ਫਸਲ ਨੂੰ ਲੈ ਕੇ ਲੋਕਾਂ ਦੇ ਬੜੇ ਭਰਮ ਭੁਲੇਖੇ ਹੈ ਕਿ ਇਹ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਨੂੰ ਖਰਾਬ ਕਰਦਾ ਹੈ, ਤੇ ਕੀ ਪਾਪੂਲਰ ਦੀ ਕਾਸ਼ਤਕਾਰੀ ਨਾਲ, ਕਿਉਂਕਿ ਹੁਣ ਦੇਖੋ ਵੀ ਜੇ 8 ਸਾਲ ਆਪਾਂ ਪਾਪੂਲਰ ਦੀ ਕਾਸ਼ਤ ਕੀਤੀ ਹੈ, 6 ਸਾਲ ਤੁਸੀਂ ਦੱਸਿਆ ਹੈ, ਉਸ ਸਮੇਂ ਤੋਂ ਬਾਅਦ ਅਸੀਂ ਫਸਲੀ ਚੱਕਰ ਉੱਥੇ ਬਦਲਣਾ ਹੈ, ਕੋਈ ਜ਼ਮੀਨ ਤੇ ਮਾੜਾ ਪ੍ਰਭਾਵ ਪੈਂਦਾ ਹੈ, ਕੋਈ ਇਦਾਂ ਦੀ ਗੱਲ ਤਾਂ
1: ਨਹੀਂ ਜੀ? ਇਸ ਤਰ੍ਹਾਂ ਨਹੀਂ, ਸਗੋਂ ਜਿਹੜਾ ਪਾਪੂਲਰ ਦੀ ਜਿੱਥੇ ਆਪਾਂ ਕਾਸ਼ਤ ਕਰਦੇ ਹਾਂ ਉੱਥੇ ਪਾਪੂਲਰ ਦੇ ਪੱਤਿਆਂ ਤੋਂ ਜਿਹੜਾ ਰਲ ਕੇ ਔਰਗੈਨਿਕ ਮੈਟਰ ਉਹ ਵੀ ਵੱਧਦਾ, ਤਾਂ ਮਿੱਟੀ ਦੀ ਜਿਹੜੀ ਫਰਟੀਲਿਟੀ ਹੈਗੀ ਉਹ ਵੀ ਵੱਧਦੀ ਆ। ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ, ਬਟ ਇਹ ਜ਼ਰੂਰ ਆ ਕਿ ਜਿਹੜੀ ਪਾਪੂਲਰ ਨਾਲ ਛਾਂ ਹੁੰਦੀ ਆ ਉਹਦੇ ਕਾਰਨ ਥੋੜੀ ਜਿਹੀ ਝਾੜ ਵਿੱਚ ਗਿਰਾਵਟ ਜ਼ਰੂਰ ਆਉਂਦੀ ਆ, ਪਰ ਜਦੋਂ ਆਪਾਂ ਅੱਗੇ ਜਾ ਕੇ ਬੂਟੇ ਸੇਲ ਕਰਦੇ ਆ ਤਾਂ ਸਾਨੂੰ ਇਨਕਮ ਜਿਹੜੀ ਹੈਗੀ ਓਵਰਆਲ ਉਹ ਜ਼ਿਆਦਾ ਹੀ ਹੁੰਦੀ ਆ।
0: ਅੱਛਾ, ਡਾਕਟਰ ਅੰਕੁਰਦੀਪ ਜੀ, ਜਿੱਦਾਂ ਆਪਾਂ ਕਹਿੰਦੇ ਕਿ ਹੁਣ ਆਪਣੇ ਜਿਹੜਾ ਪੰਜਾਬ ਦੀ ਜਦੋਂ ਆਪਾਂ ਖੇਤਰੀ ਵੰਡ ਕਰਨੀ ਹੋਵੇ, ਕਿਉਂਕਿ ਸਾਡੇ ਕੋਲ ਅਲੱਗ ਅਲੱਗ ਤਰ੍ਹਾਂ ਦੀ ਪੈਲੀ ਹੈ, ਅਲੱਗ ਅਲੱਗ ਤਰ੍ਹਾਂ ਦਾ ਉਹਦਾ ਸੁਭਾਅ ਹੈ ਪੈਲੀ ਦਾ, ਮਾਝਾ ਗੁਰਦਾਸਪੁਰ ਵਾਲਾ ਇਲਾਕਾ ਉੱਥੇ ਪੈਲੀ ਜਿਹੜੀ ਹੋਰ ਤਰ੍ਹਾਂ ਦੀ ਹੈ, ਆਪਣਾ ਜਿਹੜਾ ਇਹ ਜਲੰਧਰ ਵਾਲਾ ਇਲਾਕਾ ਦੁਆਬੇ ਦਾ ਇਲਾਕਾ ਇਹਦਾ ਸੁਭਾਅ ਕੁਛ ਹੋਰ ਤਰ੍ਹਾਂ ਦਾ, ਦੱਖਣ ਵਾਲਾ ਇਲਾਕਾ ਬਠਿੰਡੇ ਵਾਲਾ ਥੋੜਾ ਸੁਭਾਅ ਹੋਰ ਹੈ, ਕੁਛ ਹੋਰ ਇਲਾਕੇ ਵੀ ਹੈ। ਸਮੁੱਚੇ ਪੰਜਾਬ ਦੇ ਵਿੱਚ ਇਹਦੀ ਕਾਮਯਾਬੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ ਜਾਂ ਕੋਈ ਖਾਸ ਇਲਾਕੇ ਦੇ ਵਿੱਚ ਹੈ?
1: ਇਹ ਜੀ ਵੈਸੇ ਤਾਂ ਪੂਰੇ ਪੰਜਾਬ ਵਿੱਚ ਕੀਤੀ ਜਾ ਸਕਦੀ ਆ, ਬਟ ਕੁਛ ਕਲੋਨ ਹੈਗੇ ਜਿੱਦਾਂ ਕਿ L48 ਹੋ ਗਿਆ, PL7, PL1 ਹੈਗੇ, ਇਹ ਜਿਹੜੇ ਕੇਂਦਰੀ ਇਲਾਕੇ ਹੈਗੇ ਉਧਰ ਜ਼ਿਆਦਾ ਕਾਮਯਾਬ ਰਹਿੰਦੇ ਆ, ਬਾਕੀ ਇਲਾਕਿਆਂ ਵਿੱਚ ਆਪਾਂ PL1, PL2, PL3, PR4, PL5 ਤੇ L47 ਤੇ L48 ਇਹ ਕਲੋਨ ਲਗਾ ਸਕਦੇ ਆ। ਦੂਸਰੀ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈਗੀ ਆ ਕਿ ਪਾਣੀ ਜਿਹੜਾ ਹੈਗਾ ਉਹ ਜ਼ਰੂਰ ਅਵੇਲੇਬਲ ਹੋਵੇ ਜਿੱਥੇ ਆਪਾਂ ਪਾਪੂਲਰ ਲਗਾਉਣੇ ਆ, ਬਿਨਾਂ ਪਾਣੀ ਵਾਲੀ ਜਗ੍ਹਾ ਤੋਂ ਇਹ ਚੱਲਦੇ ਨੀ। ਤੀਸਰੀ ਗੱਲ ਕੀ ਆ ਕਿ ਜਿਹੜੀ ਮਿੱਟੀ ਹੈਗੀ ਆ ਜਿੱਥੇ ਮਿੱਟੀ ਬਹੁਤ ਜ਼ਿਆਦਾ ਚੀਕਣੀ ਆ ਉੱਥੇ ਪਾਪੂਲਰ ਕਾਮਯਾਬ ਨਹੀਂ ਹੁੰਦੇ, ਕਿਉਂਕਿ ਉਹਦੀ ਜੜ੍ਹਾਂ ਦੀ ਜਿਹੜੀ ਹੈਗੀ ਆ ਵਾਧਾ ਘੱਟ ਹੁੰਦਾ। ਸੋ ਇਹ ਆਪਾਂ ਚੀਜ਼ਾਂ ਦਾ ਖਿਆਲ ਰੱਖਣਾ, ਤੇ ਬਾਕੀ ਜੇ ਆਪਾਂ ਵਧੀਆ ਚੀਜ਼ਾਂ ਪ੍ਰੋਵਾਈਡ ਕਰਦੇ ਰਹੀਏ ਤਾਂ ਜਿਹੜੀ ਸਾਡੀ ਫਸਲ ਹੈਗੀ।
0: ਦੇਖੋ ਅੰਕੁਰਦੀਪ ਜੀ, ਜਿੱਦਾਂ ਆਪਾਂ ਕਹਿੰਦੇ ਹਰ ਫਸਲ ਦਾ ਸਮਾਂ ਹੁੰਦਾ ਹੈ, ਉਹਦਾ ਬਿਜਾਈ ਦਾ, ਹਨਾ, ਤੇ ਇਹਦੇ ਜਿਹੜੀ ਪਾਪੂਲਰ ਦੀ ਕਾਸ਼ਤ ਜਦੋਂ ਆਪਾਂ ਪੰਜਾਬ ਚ ਕਰਨਾ ਹੈ, ਕਿਹੜੇ ਉੱਤਮ ਸਮੇਂ ਗਿਣੇ ਜਾਂਦੇ ਹੈ?
1: ਹਾਂਜੀ, ਜਿਹੜਾ ਵਧੀਆ ਸਮਾਂ ਹੈਗਾ ਪਾਪੂਲਰ ਦੀ ਕਾਸ਼ਤ ਲਈ ਉਹ ਹੈਗਾ ਜਦੋਂ ਇਹਦੇ ਪੱਤੇ ਝੜੇ ਹੋਣ, ਤੇ ਇਹ ਜਿਹੜਾ ਸਮਾਂ ਆਪਾਂ ਦੇਖਦੇ ਹਾਂ ਜਨਵਰੀ ਤੋਂ ਲੈ ਕੇ ਫਰਵਰੀ ਤੱਕ ਆਪਾਂ ਬੂਟੇ ਲਗਾ ਸਕਦੇ ਹਾਂ। ਜੇ ਆਪਾਂ ਇਹ ਲੇਟ ਕਰਦੇ ਹਾਂ ਤਾਂ ਬੂਟੇ ਇੱਕ ਵਾਰ ਚੱਲ ਪੈਂਦੇ ਆ ਪਰ ਉਹਦੀ ਜੜ੍ਹਾਂ ਨਹੀਂ ਡਿਵੈਲਪ ਹੁੰਦੀਆਂ, ਇਸ ਕਰਕੇ ਆਪਾਂ ਜਨਵਰੀ ਫਰਵਰੀ ਵਿੱਚ ਜਿਹੜੇ ਹੈਗੇ ਪਾਪੂਲਰ ਲਗਾਉਣ ਦਾ ਕੰਮ ਕਰਨਾ। ਜੇ ਇਸ ਸਮੇਂ ਦੇਖਦੇ ਹਾਂ ਤਾਂ ਇਸ ਸਮੇਂ ਪਾਪੂਲਰ ਲਗਾਉਣੇ ਕਾਮਯਾਬ ਨਹੀਂ ਰਹਿੰਦੇ।
0: ਬਿਲਕੁਲ, ਜਿਹੜੇ ਸਮੇਂ ਦੇ ਵਿੱਚ ਜਿਹੜਾ ਬੂਟਾ ਲਗਾਉਣਾ ਉਸ ਸਮੇਂ ਦੇ ਵਿੱਚ ਹੀ ਲਗਾਉਣਾ ਹੈ ਜਿੱਦਾਂ। ਅੱਛਾ, ਤੁਸੀਂ ਕਲੋਨਿੰਗ ਦਾ ਜ਼ਿਕਰ ਕੀਤਾ ਹੈ,
1: ਹਾਂਜੀ,
0: ਹਨਾ, ਇਹਦੇ ਚ ਜਿਹੜਾ ਪਾਪੂਲਰ ਦੀ ਕਾਸ਼ਤ ਹੈ।
2: ਨਮਸਕਾਰ, आकाशवाणी समाचार के साथ मैं नवीन सक्सेना। हर घर तिरंगा अभियान आज से शुरू हो गया है। 17 अगस्त तक चलने वाले इस अभियान का उद्देश्य देशवासियों को अपने घरों पर तिरंगा फहराने और देशभक्ति तथा राष्ट्रीय एकता से जुड़े कार्यक्रमों में शामिल होने के लिए प्रोत्साहित करना है।

ਨਾਨਕ ਮੇਰ ਸਰੀਰ ਕਾ ਕਰਤ ਕਰਤ ਬਹੋ ਜੋਗ ਜੋਗ ਤੇ ਵਟਾਈਏ ਗਿਆਨੀ ਬੁਝੇ ਤਾਹੇ ਸਤ ਜੁਗ ਰਾ ਸੰਤੋਖ।

ਪੌੜੀ ਸਤਿਗੁਰੂ ਤੋਂ ਵਾਰੇ ਤੇ ਮਿਲੇ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਐ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾਲਿਆ ਸਤਿਗੁਰ ਹੈ ਬੋਝ ਥਾ ਵਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਜਿੰਨੀ ਐ ਸਹਾਰ ਨਾਮ।

ਸਲੋਕ ਮਹਲਾ ਪਹਿਲਾ ਸਿਮਰੋ ਸਰਾਏ ਰਾਤ ਦਿਰਗਤ ਮੁੱਠ ਹੋਏ ਜਿਆਵੇ ਆਸ ਕਰ ਜਾਏ ਨਰਾਸੇ ਕਿਤ ਹਲ ਫਿੱਕੇ ਫੁੱਲ ਬਕ ਬਕੇ ਕਾਮਣਾ ਹੈ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੁਨਵੇ ਆਖੋ ਪਰ ਕੁਨਵੇ ਨਾ ਕੋਏ ਤਰ ਤਾਰਾ ਜੂ ਧੋਲੀਏ ਨਵੇਂ ਸੁਗੌਰਾ ਹੋਏ ਅਪਰਾਧੀ ਦੁਨਾ ਨਵੇਂ ਜੋਨਤਾ ਵਿਰਗਾ ਹੈ ਸੀਸ ਨਵਾਏ ਕਿਆ ਥੀ ਹੈ ਜਰ ਦੇਖ ਸੁਦੇ ਜਰ ਮਹਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਪ੍ਰਪੋਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕਿਲੇ ਲਾਟੰ ਦੋ ਧੋਤੀ ਬਸਤਰ ਕਪਾਟ ਜੇ ਜਾਣਸ ਬ੍ਰਹਮ ਕਰਮੰ ਸਾ ਫੋਕਟ ਨੇ ਚੋ ਕਰਮੰ ਕਉ ਨਾਨਕ ਨੇ ਚੋ

0: ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਖੰਡੀ ਸੱਤ ਵਟ ਇਹੋ ਜਿਹੇ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਟੁੱਟੇ ਨਾ ਲਗੇ ਨਾ ਜਲੇ ਨਾ ਜਾਏ ਧਨ ਸੁਨਾਨ ਸੁਨਾਨ ਕਾ ਜੁਗਲ ਚੱਲੇ ਪਾਈ ਚੌਕਣ ਮੋਲਾਣਾ ਬੈ ਚੌਕੇ ਪਾਇਆ ਸਿੱਖਾ ਕਣ ਚੜਾਈਆਂ ਗੁਰ ਬ੍ਰਹਮ ਤਿਆ ਉਹ ਮੁਆ ਝੜ ਪਿਆ ਬੇਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲਾ ਗਾਲ ਲੱਖ ਮੀਆਂ ਭੈਣਾਂ ਮੀਆਂ ਰਾਜ ਸੀ ਨਾਲ ਤੱਕ ਪਾਉ ਕੱਤੀ ਹੈ ਬਾਹਮਣ ਵੱਟਿਆ ਬੱਕਰਾ ਰਿਨ ਖਾਇਆ ਸਭ ਤੋਂ ਆਖੇ ਪਾ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨੇ ਪਾ ਤੁਬ ਜੈ ਸਾਲਾ।

ਤਾਗਣਾ ਇੰਦਰੇ ਤਾਗਣਾ ਨਾਰੀ ਭਲ ਕਿਥੋਂ ਪਵੇ ਨੇ ਦਾੜੀ ਤਾਗਣਾ ਪੈਰੀ ਤਾਗਣਾ ਹੱਥੀ ਤਾਗਣਾ ਜੇਵਾ ਤਾਗਣਾ ਵੇ ਤੰਗਾ ਆਪੇ ਵੱਤਾ ਵਾਰ ਧਾਗੇ ਔਰਾ ਘਟੈ ਲੈ ਪਹਾੜ ਤੇ ਵੀ ਆਹੋ ਕੜਕਾਗਲ ਦਸੇ ਰਾਹ ਸੁਣ ਵੇਖੋ ਮੌਕਾ ਵਡਾਣ।

ਸਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕਾ ਕਰ ਲਾਓ ਗੋਬਰ ਤਰਨਾ ਜਾਈ ਧੋਤੀ ਟਿੱਕਾ ਤੈ ਜਪਨਾ ਲੀ ਧਨ ਮਲੇਸ਼ਾ ਕਾਲੀ ਅੰਤਰ ਪੂਜਾ ਪੜੈ ਕਤੇਬਾ ਸੰਜਮ ਤੁਰਕਾ ਭਾਈ ਛੋਟੀ ਲੇ ਪਾਖੰਡਾ ਨਾਮ ਲੈ ਜਾਏ ਤਰੰਦਾ ਮਹਲਾ ਪਹਿਲਾ।

ਕੋਲ ਕਰੇ ਆਹਾਰ ਸੰਤਮ ਕਾ ਡੇਰਾ ਗੁਰੂ ਨਾਨਕ ਪੁਰਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸੁਰੀ ਜਗਾ ਸਾਈ ਨੀਲ ਬਸਰ ਪੈਰ ਵੇ ਪ੍ਰਵਾਨ ਲੈ ਧਾਂ ਲੈ ਦੂਜੇ ਭਰਾ ਭਾਕਿਆ ਕਾ ਖੁੱਟਾ ਬੱਕਰਾ ਖਾਣਾ ਜੱਗ ਉੱਪਰ ਕਿਸੇ ਨਾ ਜਾਣ ਦੇ ਕੇ ਜੱਗਾ ਕੱਢੀ ਕਾਰ ਉੱਪਰ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ ਪਿੱਟਿਆ ਨ ਸਾਡਾ ਪਿੱਟੇ ਤਨ ਪਿੱਟੇ ਫੇਰ ਕਰੇਨ ਮੱਝ ਉੱਠੇ ਚੁੱਲੀ ਪਰੇ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪਾਣੀ।

ਪੌੜੀ ਚਿੱਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜਿਆਂ ਆਪੇ ਹੀ ਕਰਮ ਕਰਾਇੰਦਾ ਵੱਡਾ ਵੱਡਾ ਬਨਮੇਦਰੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰਮੰਗਨ ਭਿੱਖ ਨਾ ਪਾਇੰਦਾ ਦਰਮੰਗਨ ਭਿੱਖ ਨਾ ਪਾਇੰਦਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਇਆ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ।

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਰਾ ਪ੍ਰਸ਼ਾਦ

ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

0: ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸੀਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਮਨਾ ਪਹਿਲਾ
1: ਜਿਉਂ ਜਿਉਂ ਰੁਸਨਾਵਣੀ ਆਏ ਵਾਰ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਖੁਆਰ ਸੁਚੇ ਨਾ ਕੀਏ ਬਹਿਣ ਜੀ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

ਸਲੋਕ ਮਹਲਾ ਪਹਿਲਾ ਜੇਕਰ ਸੁਦਕ ਮੰਨੀਏ ਸਭ ਤੇ ਸੁਦਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਜਿਤਰਿਆ ਸਭ ਕੋਏ

ਸੂਤਕ ਭਰਮੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮੈ ਭਾਣੇ ਆਵੇ ਜਾਏ ਖਾਣਾ ਪੀਣਾ ਪੁੱਤਰ ਹੈ ਜਿੱਤੋ ਨਿਰਜਿਕ ਸੰਭਾਹੇ ਨਾਨਕ ਜਿੰਨੀ ਗੁਰਮੁਖ ਬੂਝਿਆ ਤਿੰਨਾ ਸੂਤਕ।

ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਨ ਦਰਿਆਈਆਂ ਜਾਂਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਣਦ ਪਾਈਆਂ ਸਹਿ ਤੁੱਠੇ ਨੌਣਦ ਪਾਈਆਂ ਗੁਰਸਿੱਖਾ

ਸਲੋਕ ਮਹਲਾ ਪਹਿਲਾ ਪਹਿਲਾ ਸੁੱਚਾ ਪਰ ਸੁੱਚੇ ਬੈਠਾ ਏ ਸੁੱਚਾ ਗੱਲ ਕਿਉਂ ਕੋਈ ਨਾ ਪਿਟੋ ਜਾਏ ਸੁੱਚਾ ਕੇ ਜੇ ਵਿਆਹ ਲੱਗਾ ਆਪਣ ਸਲੋਕ ਭੱਤੀ ਜਾਈ ਸੁੱਟਿਆ ਕਿਸੇ ਲੱਗਾ ਦੋਖ ਅੰਨ ਦੇ